ਝਲਕ ਜਾਏ ਨਾਨਕ ਅਸ ਕਾਂਡੀਏ ਸਦੇ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋ ਆਸ ਕਿਉਂ ਨਾ ਆਖੀਏ ਜੇ ਲਿਖੇ ਵਰਤੇ ਸੋਏ।

ਕਈ ਜਿਤ ਸੇ ਸੁਪਾਈ ਹੈ ਸੋ ਸਾਹਿਬ ਸਦਾ ਸੰਭਾਲੀਏ ਜ਼ਿੰਦਗੀ ਦਾ ਪਏ ਆਪਣਾ ਸਾਕਲ ਗੁਰ ਕਿਉਂ ਕਾਲੀਏ ਮੰਦਾ ਮੁਨਾ ਕਿਸੇ ਦੇ ਰਮਿੰਦਰ ਨਿਹਲੀਏ ਜੋ ਸਾਹਿਬ ਨਾਲ ਨਾ ਹਰੀਏ ਤੇ

ਜੈ ਬਿਕੁੰਗੇ ਅੰਮ੍ਰਿਤੇ ਕੋਇ ਨਾ ਮਹਲਾ ਦੂਜਾ ਨਾਲੇ ਆਣੇ ਦੋਸਤੀ ਕਦੇ ਨਾ ਵੇ ਰਾਸ ਜੇ ਹਾ ਜਾਣੇ ਤੇ ਹੋਰ ਤੇ ਵੇਖ ਕੋ ਨਿਰਜਾਸ ਵਸਤ ਵਾਂਗਰ ਵਸਮਾਏ ਦੂਜੇ ਹੋਏ ਪਾਸ ਸਾਹਿਬ ਸਿੱਧੀ ਹੁਕਮ ਚੱਲੇ ਕਈ ਆਪਣੇ ਅਰਦਾਸ ਕੂੜ ਕਮਾਣੇ ਕੂੜੋ ਹੋਏ ਨਾਨਕ ਸਿਫਤ ਉਦਾਸ ਮਹਲਾ ਦੂਜਾ ਨਾਲੇ

ਇੱਕ ਨਿਹ ਚਾਤਰੀ ਜਿੱਪੋ ਪਸਮਨਾ ਜਾ ਨਾਨਕ ਸੇਵਕਾਂ ਦੀ ਏ ਜੇ ਸੇਤੀ ਕਸਮ ਸਮਾ।

ਜਨਮਦਿਨ ਦੇ ਖੁਸ਼ੀਆਂ ਵਜਾਓ। ਕਾਕਾ ਜੋਤਿੰਦਰ ਸਿੰਘ, ਕਰਤਾਰ ਸਿੰਘ ਦਫੇਦਾਰ, ਲੰਗਰਾਂ ਲਈ 500 ਰੁਪਏ ਆਦਰ ਕਰਦੇ। ਕਾਕੇ ਨੂੰ ਦੀਰਘ ਆਯੂ ਬਖਸ਼ਣੀ, ਦੇਹ ਅਰੋਗਤਾ ਬਖਸ਼ਣੀ, ਵਿਦਿਆ ਦਾਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਸਰਦਾਰ ਬਹਾਦਰ

ਬਖਸ਼ਣੀ ਸਤਵੰਜਵੇ ਵਿਆਹ ਦੇ ਸਾਲਗਰੇ ਦੇ ਖੁਸ਼ੀਆਂ ਵਜਾ ਬੀਬੀ ਬਲਜੀਤ ਕੌਰ ਐਡਵੋਕੇਟ ਦੇਵਿੰਦਰ ਸਿੰਘ ਜੀ ਨਿਰਮਲੇ 1100 ਰੁਪਏ ਹਾਜ਼ਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਕਾਕਾ ਗੁਰਜਸ ਸਿੰਘ।

ਬਖਸ਼ਣੀ ਹਰਜਿੰਦਰ ਸਿੰਘ ਜੀ ਜਨਮ ਦਿਨ ਦੇ ਖੁਸ਼ੀਆਂ ਵਿੱਚ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰਵਾਲੇ ਅਤੇ ਸ਼ਰਧਾ ਦੇ

ਹਾਜ਼ਰ ਉਤਰ ਜਾਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀ ਹਾਜ਼ਰੀਆਂ ਪ੍ਰਤੇ ਗੁਰੂ ਕੀ ਸਿੱਖਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ। ਪਾਤਸ਼ਾਹ ਸੁਰੂ ਆਪ ਨਾਮ ਦੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਤੇ ਰੁਕਤਾ ਦੇ ਨਾਮ ਦੇ ਦਾਤ ਕਰ ਯਾਤਰਾ

ਵੰਡ ਛਕਿਆ ਤਰਮੇ ਤੇ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਦੇਣੇ ਕਰੇ ਆਪ ਆਪੇ ਅਨਰਾਸ ਤਿਸਾ ਅੱਗਾ ਨਾਨਕਾ ਖਲਾਕੀ ਚਾਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆ ਬਿਰਦ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇ ਖਤਹ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਧਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਾਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ

ਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਦਮਦਮੇ ਜੀ, ਤਮ ਤਾਣ ਜੀ, ਮੁਕਤਸਰ ਸਾਹਿਬ, ਪਾਉਂਟਾ ਸਾਹਿਬ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ, ਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਚੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ।

अचल मूरत अनभउ प्रकाश अमित तोज कहजै।

ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦੀਵਾਨਾਂ ਦੇ ਅੰਦਰ ਸਤਿਗੁਰੂ ਜੀ ਦੀ ਸਤ ਸੰਗਤ ਰੂਪੀ ਗੋਦ ਦੇ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਅਵਸਰ ਸਤਿਗੁਰੂ ਜੀ ਪ੍ਰਦਾਨ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ

0: ਸਤਿਗੁਰ ਦੇਵ ਪਿਤਾ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਸਰਬਤ ਜੀਆਂ ਦੇ ਤਾਰਨਹਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ
1: ਮਾਈ ਧੀਰ ਰਹੀ ਪ੍ਰਿਯ ਬਹੁਤ ਬਿਰਾਗਿਓ।
0: ਇਸ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਿਆਸੂ ਅਤੇ ਮਹਾਤਮਾ ਦੇ ਸੰਵਾਦ ਦੁਆਰਾ ਪਾਵਨ ਬਚਨਾਂ ਨੂੰ ਕਥਨ ਕਰਦੇ ਨੇ। ਜਿਵੇਂ ਇੱਕ ਸਹੇਲੀ ਸਖੀ ਦੇ ਨਾਲ ਸੰਵਾਦ ਕਰਦੀ ਹੈ, ਇਵੇਂ ਜਗਿਆਸੂ ਮਹਾਤਮਾ ਦੇ ਨਾਲ ਸੰਵਾਦ ਕਰਦਾ ਹੈ। ਸੋ ਜਗਿਆਸੂ ਕਹਿਣਾ ਕਰਦਾ, ਮਾਈ ਹੇ ਮੇਰੇ ਮਾਤਾ ਪਿਤਾ ਦੀ ਨਿਆਈ ਸੰਤ ਜਨੋ ਧੀਰ ਰਹੀ, ਮੇਰੇ ਹਿਰਦੇ ਦੀ ਤਾਂ ਧੀਰਜ ਤਾਂ ਰਹਿ ਹੀ ਗਈ ਹੈ। ਹਿਰਦੇ ਨੂੰ ਧੀਰਜ ਪ੍ਰਾਪਤ ਨਹੀਂ ਹੁੰਦੀ ਹੈ
1: ਬਹੁਤ ਬਿਰਾਗਿਓ,
0: ਕਿਉਂਕਿ ਪ੍ਰਿਯ ਜੋ ਪਰਮ ਪ੍ਰੇਮ ਦੇ ਆਸਪਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਤਿਸ ਦੇ ਪ੍ਰਥਾਏ ਬਹੁਤ ਬੈਰਾਗਿਓ, ਬਹੁਤ ਸਾਰਾ ਬੈਰਾਗ ਮੇਰੇ ਮਨ ਦੇ ਅੰਦਰ ਉਤਪੰਨ ਹੋਇਆ ਹੋਇਆ ਹੈ।

0: ਨਿਆਈ ਸੰਤ ਜਨੋ, ਮੈਂ ਆਪਣੇ ਮਨ ਨੂੰ ਬਹੁਤ ਧੀਰਜ ਦਿੰਦੀ ਰਹੀ ਹਾਂ, ਪਰ ਇਹ ਜਿਹੜਾ ਮਨ ਹੈ ਨਾ, ਵਾਹਿਗੁਰੂ ਜੀ ਦੇ ਦਰਸ਼ਨ ਤੋਂ ਬਿਨਾਂ ਧੀਰਜ ਪ੍ਰਾਪਤ ਕਰਦਾ ਹੀ ਨਹੀਂ। ਇਸ ਨੂੰ ਧੀਰਜ ਕੇਵਲ ਤਾਂ ਕੇਵਲ ਆਨੰਦ ਸਰੂਪ ਪਰਮਾਤਮਾ ਜੀ ਦੇ ਦਰਸ਼ਨਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਧੀਰਾਓ ਦੇਖ ਤੁਮਾਰੇ ਰੰਗਾ। ਸੋ ਇਸ ਪ੍ਰਕਾਰ ਧੀਰਜ ਤਾਂ ਉਸ ਆਨੰਦਦਾਇਕ ਪਰਮੇਸ਼ਰ ਜੀ ਦੇ ਦਰਸ਼ਨਾਂ ਦੇ ਨਾਲ ਹੀ ਪ੍ਰਾਪਤ ਹੋਵੇਗੀ। ਬਿਨਾਂ ਤਿਸ ਦੀ ਪ੍ਰਾਪਤੀ ਤੋਂ ਧੀਰਜ ਆਉਂਦੀ ਨਹੀਂ। ਮੈਂ ਯਤਨ ਕਰਦੀ ਰਹੀ ਹਾਂ ਧੀਰ ਰਹੀ ਕਿ ਧੀਰਜ ਆ ਜਾਵੇ, ਪਰ ਹਿਰਦੇ ਦੇ ਵਿੱਚ ਪ੍ਰੇਯ ਬਹੁਤ ਵਿਰਾਗਿਓ। ਪਤੀ ਪਰਮਾਤਮਾ ਜੀ ਦੇ ਪ੍ਰਥਾਏ ਹਿਰਦੇ ਦੇ ਵਿੱਚ ਵੱਡਾ ਭਾਰੀ ਬੈਰਾਗ ਹੈ ਜੀਓ।
1: ਨਾਨਕ ਭਾਂਤ ਅਨੂਪ ਰੰਗ ਰੇ।
0: ਭਾਵੇਂ ਕਿ ਅਨੇਕ ਤਰੀਕਿਆਂ ਦੇ ਅਨੁਪਮ ਜਿਹੜੇ ਰੰਗ ਸੁਖ ਨੇ ਉਹ ਪ੍ਰਾਪਤ ਹੋ ਰਹੇ ਨੇ, ਇਸੇ ਪ੍ਰਕਾਰ
1: ਭਾਂਤ ਅਨੂਪ ਰੰਗ ਰੇ
0: ਅਨੇਕ ਭਾਂਤਾਂ ਦੇ ਛਕਣ ਵਾਸਤੇ ਪਦਾਰਥ ਵੀ ਪ੍ਰਾਪਤ ਨੇ, ਅਨੁਪਮ ਵਸਤਰ ਵੀ ਰੰਗਾ ਰੰਗਾਂ ਦੇ ਤਰ੍ਹਾਂ ਤਰ੍ਹਾਂ ਦੇ ਪ੍ਰਾਪਤ ਹਨ ਜੀਓ।
1: ਰੁਚੈ ਨਾ ਲਾਗਿਓ।
0: ਪਰ ਹੀ ਮਾਤਾ ਪਿਤਾ ਦੀ ਨਿਆਈ ਸੰਤ ਜਨੋ, ਉਹਨਾਂ ਭੋਜਨਾਂ ਪਦਾਰਥਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਵਸਤਰਾਂ ਦੇ ਨਾਲ ਮੇਰੇ ਮਨ ਦੀ ਰੁਚੀ ਨਹੀਂ ਲੱਗ ਰਹੀ ਹੈ, ਕਿਉਂਕਿ ਸੰਸਾਰ ਵਾਸਤੇ ਇਹ ਦੋ ਵੱਡੀਆਂ ਚੀਜ਼ਾਂ ਨੇ, ਚੰਗੇ ਚੰਗੇ ਵਸਤਰ ਪਹਿਨਣੇ। ਵਿਸ਼ੇਸ਼ ਕਰਕੇ ਇਸਤਰੀਆਂ ਦਾ ਸਨੇਹ ਵਸਤਰਾਂ ਦੇ ਨਾਲ ਬਹੁਤ ਜ਼ਿਆਦਾ ਹੁੰਦਾ, ਅਤੇ ਜਗਿਆਸੂ ਇਸਤਰੀ ਰੂਪ ਹੋ ਕਰਕੇ ਬਚਨ ਕਰਦੇ ਨੇ ਕਿ ਜਿਹੜੇ ਪ੍ਰਤੱਖ ਵਸਤਰਾਂ ਦਾ ਪਹਿਨਣਾ ਹੈ ਉਹਨਾਂ ਵਿੱਚ ਵੀ ਕੋਈ ਰੁਚੀ ਨਹੀਂ, ਅਤੇ ਚੰਗੇ ਚੰਗੇ ਪਦਾਰਥਾਂ ਦੇ ਅੰਦਰ ਵੀ ਕੋਈ ਰੁਚੀ ਛਕਣ ਵਾਸਤੇ ਨਹੀਂ ਲੱਗੀ ਹੈ। ਸੋ ਜਿਹੜਾ ਮਨ ਦਾ ਸਨੇਹ ਹੈ ਇਹਨਾਂ ਵਸਤੂਆਂ ਦੇ ਵਿੱਚ ਨਹੀਂ ਲੱਗ ਰਿਹਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਸੰਵਾਦ ਦੇ ਬਚਨਾਂ ਨੂੰ ਅੱਗੇ ਫਰਮਾਉਂਦੇ ਹਨ।
1: ਸੋ
0: ਸਹੇਲੀ ਸਖੀ ਨੂੰ ਕਹਿੰਦੀ ਏ, ਕਹਿਣਾ ਕਰੀਏ ਜਗਿਆਸੂ ਸੰਤ ਜਨ ਮਹਾਤਮਾ ਨੂੰ ਕਹਿੰਦਾ ਹੈ, ਹੇ ਮਹਾਤਮਾ ਜਨ ਸਖੀ ਜੀ, ਮਾਤਾ ਪਿਤਾ ਦੀ ਨਿਆਈ ਸੰਤ ਜਨੋ, ਨਿਸ ਬਾਸੁਰ ਰਾਤ ਅਤੇ ਦਿਨ ਮੁਖ ਦੇ ਵਿੱਚੋਂ ਪ੍ਰਿਓ ਪ੍ਰਿਓ ਟੇਰੋ, ਮੁਖ ਦੇ ਵਿੱਚੋਂ ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਪਿਆਰਾ ਪਿਆਰਾ ਤੇ ਸ ਪਿਆਰੇ ਦੇ ਨਾਮ ਨੂੰ ਹੀ ਉਚਾਰਨਾ ਕਰਦੇ ਹਾਂ।
1: ਨੀਂਦ ਪਲਕ ਨਹੀਂ ਜਾਗਿਓ।
0: ਸੋ ਪਲਕ ਮਾਤਰ ਸਮਾਂ ਵੀ ਜਿਹੜੀ ਨੀਂਦ ਹੈ ਨਾ, ਇਹ ਤੇ ਨੇਤਰਾਂ ਦੇ ਵਿੱਚ ਪੈਂਦੀ ਹੀ ਨਹੀਂ, ਰਾਤ ਦਿਨ ਤਿਸ ਪਰਮ ਪਿਆਰੇ ਦੀ ਯਾਦ ਦੇ ਵਿੱਚ ਜਾਗ ਰਹੀ ਹਾਂ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਇਸ ਪ੍ਰਕਾਰ ਦੀ ਹਾਲਤ ਵੈਰਾਗ ਅਵਸਥਾ ਦੀ ਹੈ। ਸੋ ਪਲਕ ਮਾਤਰ ਵੀ ਨੀਂਦ ਨਹੀਂ ਪੈਂਦੀ ਨੇਤਰਾਂ ਦੇ ਵਿੱਚ, ਇਸ ਪ੍ਰਕਾਰ ਜਾਗ ਜਾਗ ਕੇ ਚਾਰ ਪਹਿਰ ਚਾਹੋ ਜੁਗ ਹੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਐਸਾ ਬਿਰਹੋ ਐਸਾ ਵਿਯੋਗ ਪਰਮੇਸ਼ਰ ਜੀ ਦੇ ਪ੍ਰਥਾਏ ਮਨ ਦੇ ਅੰਦਰ ਪ੍ਰਗਟ ਹੋ ਰਿਹਾ। ਜਿਹੜੇ ਦਿਨ ਦੇ ਚਾਰ ਪਹਿਰ ਨੇ ਨਾ, ਇਹ ਸਤਯੁਗ ਤ੍ਰੇਤਾ ਦੁਆਪਰ ਅਤੇ ਕਲਯੁਗ ਚਾਰ ਯੁਗਾਂ ਵਰਗੇ ਲੰਬੇ ਲੱਗਦੇ ਨੇ, ਅਤੇ ਜਦੋਂ ਰਾਤ ਆ ਜਾਂਦੀ ਏ, ਰਾਤ ਦੇ ਪਹਿਰਾਂ ਦਾ ਤਾਂ ਅੰਤ ਹੀ ਕੋਈ ਨਹੀਂ ਰਹਿੰਦਾ ਕਿ ਕਿੰਨੇ ਕੁ ਯੁੱਗਾਂ ਵਰਗੀ ਰਾਤ ਬਤੀਤ ਹੁੰਦੀ ਏ। ਇਸ ਪ੍ਰਕਾਰ ਪ੍ਰਤੱਖ ਪਲੰਗੇ 'ਤੇ ਨੀਂਦ ਨਹੀਂ ਆਉਂਦੀ, ਨੇਤਰ ਖੁੱਲ੍ਹੇ ਪਰਮੇਸ਼ਰ ਪਿਆਰੇ ਦੀ ਯਾਦ ਦੇ ਵਿੱਚ ਲਾਲੀ ਦੇ ਸਹਿਤ ਨੇ, ਅਤੇ ਹਰ ਵੇਲੇ ਜਾਗ ਕਰਕੇ ਤਿਸ ਦੇ ਪ੍ਰਿਓ ਪਤੀ ਜੀ ਦੇ ਨਾਮ ਨੂੰ ਮੁੱਖ ਚੋਂ ਉਚਾਰਦੀ ਰਹਿੰਦੀ ਹਾਂ।
1: ਹਾਰ ਕੱਜਰ ਵਸਤਰ ਅਨਕ ਸੀਗਾਰ।
0: ਮਹਾਤਮਾ ਨੇ ਪੁੱਛਣਾ ਕੀਤਾ, ਜਦੋਂ ਸਾਰੇ ਸੁੱਖਾਂ ਦੇ ਸਾਧਨ ਕੋਲ ਨੇ, ਫਿਰ ਵਾਹਿਗੁਰੂ ਜੀ ਤੋਂ ਪਤੀ ਪਰਮੇਸ਼ਰ ਜੀ ਤੋਂ ਬਿਨਾਂ ਸੁੱਖ ਕਿਉਂ ਨਹੀਂ ਪੈਂਦਾ, ਨੀਂਦ ਕਿਉਂ ਨਹੀਂ ਆਉਂਦੀ? ਅਤੇ ਜਗਿਆਸੂ ਬੇਨਤੀ ਕਰਦਾ ਹੈ, ਮਹਾਰਾਜ ਜਿਸ ਪ੍ਰਕਾਰ ਇਸਤਰੀ ਦੇ ਕੋਲ ਪਹਿਲਣ ਵਾਸਤੇ 9 ਲੱਖਾਂ ਹਾਰ ਵੀ ਹੋਵੇ, ਨੇਤਰਾਂ ਦੇ ਵਿੱਚ ਕੱਜਰ ਕੱਜਲ ਵੀ ਪਾਇਆ ਹੋਵੇ, ਵਸਤਰ ਪਸ਼ਮ ਦੇ ਪੱਟ ਦੇ ਪਸ਼ਮੀਨੇ ਦੇ ਵਸਤਰ ਵੀ ਪਹਿਨਣ ਵਾਸਤੇ ਕੋਲ ਹੋਣ, ਅਨਕ ਸੀਗਾਰ ਰੇ, ਅਤੇ ਬਹੁਤ ਪ੍ਰਕਾਰ ਦੇ ਸ਼ਿੰਗਾਰਾਂ ਦੇ ਸਾਰੇ ਸਾਧਨ ਵੀ ਕੋਲ ਹੋਣ। ਪਰ ਜਿਸ ਇਸਤਰੀ ਦੇ ਕੋਲ ਇਹ ਸਾਰੀਆਂ ਵਸਤੂਆਂ ਨੇ, ਪਤੀ ਕੋਲ ਹੀ ਨਾ ਹੋਵੇ, ਪਤੀ ਦਾ ਵਿਛੋੜਾ ਪਿਆ ਹੋਵੇ, ਪਤੀ ਪਰਦੇਸ ਗਿਆ ਹੋਵੇ, ਬਿਨ ਪ੍ਰੇਯ, ਫਿਰ ਪਿਆਰੇ ਪਤੀ ਤੋਂ ਬਿਨਾਂ ਸਭ ਹੈ ਬਿਖ ਲਾਗਿਓ। ਵਿਛੋੜੇ ਵਾਲੀ ਬਿਰਹਣੀ ਜਿਹੜੀ ਪਤੀਵ੍ਰਤਾ ਇਸਤਰੀ ਏ ਨਾ, ਉਹਨੂੰ 9 ਲੱਖੇ ਹਾਰ ਕੱਜਲਾਂ ਦਾ ਪਾਉਣਾ, ਵਸਤਰਾਂ ਦਾ ਪਹਿਨਣਾ, ਸ਼ਿੰਗਾਰਾਂ ਦਾ ਕਰਨਾ, ਸਾਰੇ ਜ਼ਹਿਰ ਦੀ ਨਿਆਈ ਲੱਗਦੇ ਨੇ। ਰਿਝਾਉਣਾ ਤੇ ਪਤੀ ਨੂੰ ਹੈ ਨਾ ਸ਼ਿੰਗਾਰ ਕਰਕੇ, ਪਰ ਜਦੋਂ ਪਤੀ ਤੋਂ ਵਿਛੋੜਾ ਪਿਆ ਹੈ ਇਹਨਾਂ ਦਾ ਕੋਈ ਅਰਥ ਨਹੀਂ, ਸਾਰੇ ਜ਼ਹਿਰ ਦੀ ਨਿਆਈ ਲੱਗਦੇ ਨੇ। ਇਸੇ ਪ੍ਰਕਾਰ
1: ਹਾਰ ਕੱਜਰ ਵਸਤ੍ਰ ਅਨਕ ਸਿੰਗਾਰ ਰੇ,
0: ਸ਼ੁਭ ਬਚਨਾ ਰੂਪੀ ਬੋਲਾਂ ਨੂੰ ਕੰਠ 'ਚ ਉਚਾਰਨਾ ਇਹ ਗਲੇ ਵਿੱਚ ਹਾਰ ਪਹਿਨਣਾ ਹੈ, ਨੇਤਰਾਂ ਦੇ ਨਾਲ ਤ੍ਰਾਟਕ ਸਾਧਨ ਕਰਨੇ ਇਹ ਕੱਜਲ ਪਹਿਨਣਾ ਹੈ। ਜਿਹੜੇ ਤ੍ਰਾਟਕ ਸਾਧਨ ਸਾਧਦੇ ਨੇ ਨਾ ਇੱਕ ਜਗ੍ਹਾ 'ਤੇ ਟਿਕਟਕੀ ਲਗਾ ਕਰਕੇ ਦੇਖਦੇ ਰਹਿੰਦੇ ਨੇ, ਅੱਖਾਂ ਦੇ ਵਿੱਚੋਂ ਪਾਣੀ ਜਾਈ ਜਾਂਦਾ ਪਰ ਪਲਕਾਂ ਨੂੰ ਝਪਕਦੇ ਤੱਕ ਨਹੀਂ, ਇਸ ਪ੍ਰਕਾਰ ਦ੍ਰਿਸ਼ਟੀ ਪੱਕ ਜਾਂਦੀ ਹੈ। ਜਦੋਂ ਦ੍ਰਿਸ਼ਟੀ ਪੱਕ ਜਾਂਦੀ ਹੈ ਨਾ ਤ੍ਰਾਟਕ ਸਾਧਨ ਦੇ ਵਿੱਚ ਜਿਸ ਦੇ ਉੱਪਰ ਆਪਣੀ ਨਜ਼ਰ ਪਾ ਲੈਂਦੇ ਨੇ, ਉਸ ਦੇ ਉੱਪਰ ਆਪਣੀ ਗੱਲ ਮਨਾਉਣ ਵਾਸਤੇ ਪ੍ਰਭਾਵ ਪਾ ਲੈਂਦੇ ਨੇ, ਇਸ ਨੂੰ ਤ੍ਰਾਟਕ ਸਾਧਨ ਕਿਹਾ ਜਾਂਦਾ ਹੈ। ਕਹਿ ਲਈਏ ਇੱਕ ਨਜ਼ਰ ਭਰ ਕੇ ਦੇਖ ਲੈਣ ਅਤੇ ਸਾਹਮਣੇ ਵਾਲੇ ਨੂੰ ਜਿਹੜਾ ਪ੍ਰਭਾਵ ਕਬੂਲਣ ਵਾਲਾ ਹੋਵੇ ਉਸ ਨੂੰ ਆਪਣੇ ਪ੍ਰਭਾਵ ਹੇਠ ਲੈ ਆਉਂਦੇ ਨੇ, ਵਸ ਵਿੱਚ ਕਰ ਲੈਂਦੇ ਨੇ। ਪੁਰਾਣੇ ਸਮੇਂ ਦੇ ਵਿੱਚ ਤ੍ਰਾਟਕ ਸਾਧਨ ਵਾਲੇ ਬਹੁਤ ਲੋਕ ਹੋਇਆ ਕਰਦੇ ਸਨ, ਜਿਵੇਂ ਸਿੱਧ ਜੋਗੀ ਇਤਿਆਦਿਕ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਆਪਣੀ ਪੂਜਾ ਕਰਾਉਂਦੇ ਸਨ, ਤ੍ਰਾਟਕ ਸਾਧਨ ਵਾਲੇ ਵੀ ਆਪਣੀ ਪੂਜਾ ਕਰਾਇਆ ਕਰਦੇ ਸਨ। ਸੋ ਬਚਨ ਕਰਦੇ ਨੇ ਸ਼ੁਭ ਬਚਨਾਂ ਦਾ ਗਲੇ 'ਚੋਂ ਉਚਾਰਨ ਰੂਪੀ ਹਾਰ ਵੀ ਪਹਿਨਿਆ ਹੋਵੇ, ਤ੍ਰਾਟਕ ਸਾਧਨਾ ਰੂਪੀ ਨੇਤਰਾਂ ਵਿੱਚ ਕੱਜਲ ਵੀ ਪਾਇਆ ਹੋਵੇ, ਇਸੇ ਪ੍ਰਕਾਰ ਬੇਅੰਤ ਪ੍ਰਕਾਰ ਦੇ ਵਸਤਰ ਵੀ ਪਹਿਨਣ ਵਾਸਤੇ ਕੋਲ ਹੋਣ, ਬਹੁਤ ਜ਼ਿਆਦਾ ਪੂਜਾ ਕਰਨ ਵਾਲੇ ਸ਼ਰਧਾਲੂ ਆਉਂਦੇ ਹੋਣ, ਭੇਟਾ ਵੀ ਅਰਪਦੇ ਹੋਣ, ਅਨਕ ਸਿੰਗਾਰ ਅਤੇ ਸਾਧਨ ਸਾਧਨੇ ਰੂਪੀ

0: ਪਿਤਾ ਦੀ ਨਿਆਈ ਸੰਤ ਜਨੋ, ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਨਾ ਇਹ ਸਾਰੇ ਜਿਹੜੇ ਸਾਧਨ ਨੇ ਉਹ ਜ਼ਹਿਰ ਦੀ ਨਿਆਈ ਲੱਗਦੇ ਹਨ।
1: ਪੁੱਛੋ ਦੀਨ ਪਹੰਤ ਕਰ।
0: ਫਿਰ ਮਹਾਤਮਾ ਜੀ ਨੇ ਪੁੱਛਿਆ, ਇਸ ਵਿਛੋੜੇ ਨੂੰ ਦੂਰ ਕਰਨ ਵਾਸਤੇ ਸਹੇਲੀਏ ਤੂੰ ਕਾਰਜ ਕੀ ਕਰਦੀ ਹੈ? ਜਗਿਆਸੂ ਨੇ ਕਹਿਣਾ ਕੀਤਾ, ਪੁੱਛੋ ਪੁੱਛੋ ਦੀਨ ਪਹੰਤ ਕਰ। ਮੈਂ ਰਾਤ ਦੇ ਸਮੇਂ ਵੀ ਮਹਾਤਮਾ ਜਨਾਂ ਨੂੰ ਪੁੱਛਦੀ ਹਾਂ, ਦਿਨ ਦੇ ਸਮੇਂ ਵੀ ਮਹਾਤਮਾ ਜਨਾਂ ਨੂੰ ਪੁੱਛਦੀ ਹਾਂ, ਅਥਵਾ ਮਨ ਕਰਕੇ ਮਨ ਦੇ ਪਿਆਰ ਕਰਕੇ ਵੀ ਪੁੱਛਦੀ ਹਾਂ, ਰਸਨਾ ਕਰਕੇ ਉਚਾਰਨ ਕਰਕੇ ਵੀ ਪੁੱਛਦੀ ਹਾਂ। ਪੁੱਛੋ ਪੁੱਛੋ, ਪੁੱਛਣੇ ਵਾਲੀ ਹੋ ਕਰਕੇ ਪੁੱਛਣਾ ਕਰਦੀ ਹਾਂ, ਦੀਨ ਭਾਂਤ ਕਰ। ਬਹੁਤੀ ਦੀਨਤਾ ਦੇ ਨਾਲ ਬੇਨਤੀਆਂ ਕਰ ਕਰਕੇ ਸੰਤ ਜਨਾਂ
1: ਨੂੰ,
0: ਸੋ ਕੋਈ ਤਾਂ ਮੈਨੂੰ ਇਸ ਪ੍ਰਕਾਰ ਦਾ ਬਚਨ ਪਿਆਰ ਵਾਲਾ ਕਹਿ ਦੇਵੇ ਨਾ ਕਿ ਪ੍ਰੇਯ ਜੋ ਪਤੀ ਪਰਮੇਸ਼ਰ ਹੈ ਨਾ, ਪਰਮ ਪ੍ਰੇਮ ਦਾ ਆਸਪਦ ਦੇ ਸਾਂਗਿਓ, ਤੇਰੇ ਹਿਰਦੇ ਰੂਪੀ ਦੇਸ਼ ਦੇ ਵਿੱਚ ਆਂਗਿਓ ਆ ਗਿਆ ਹੈ। ਕੋਈ ਤਾਂ ਹਿਰਦੇ ਵਿੱਚ ਸਾਖਿਆਤ ਕਰ ਦੇਵੇ, ਮੈਂ ਪੁੱਛਣੇ ਵਾਲੀ ਹੋ ਕਰਕੇ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਮਾਰਗ ਨੂੰ, ਉਸ ਨੂੰ ਹਿਰਦੇ ਵਿੱਚ ਸਾਖਿਆਤ ਕਰ ਲੈਣੇ ਦੀ ਜੁਗਤੀ ਨੂੰ ਪੁੱਛਦੀ
1: ਹਾਂ।
0: ਹੇ ਜਗਿਆਸੂ ਇਸਤਰੀ, ਹੇ ਭਾਈ, ਜੇ ਕੋਈ ਤੈਨੂੰ ਪਰਮੇਸ਼ਰ ਦੇ ਨਾਲ ਮਿਲਣੇ ਦੀ, ਵਾਹਿਗੁਰੂ ਜੀ ਦੇ ਮਿਲਾਪ ਦੀ ਜੁਗਤ ਸਮਝਾ ਦੇਵੇ, ਹਿਰਦੇ ਵਿੱਚ ਸਾਖਿਆਤ ਕਰ ਦੇਵੇ, ਫਿਰ ਭੇਟਾ ਕੀ ਦੇਵੋਗੇ? ਇਸ ਪ੍ਰਕਾਰ ਬਚਨ ਹੀਓ ਦਿਓ, ਮੈਂ ਆਪਣਾ ਹਿਰਦਾ ਆਪਣਾ ਮਨ ਤੇ ਇਸ ਨੂੰ ਅਰਪਣ ਕਰ ਦੇਵਾਂ। ਸਭ ਮਨ ਤਨ ਅਰਪਾਓ, ਮਨ ਅਤੇ ਤਨ ਦੇ ਸਮੇਤ ਸਾਰੀ

0: ਮੈਂ ਉਸ ਪਰਮੇਸ਼ਰ ਜੀ ਦੇ ਅਮੋਲਕ ਦਾਸ ਦੇ ਅਮੋਲਕ ਸੰਤ ਦੇ ਚਰਨ ਕਮਲਾਂ ਦੇ ਉੱਪਰ ਚਰਨ ਬੰਦਨਾ ਕਰਾਂ, ਆਪਣਾ ਸੀਸ ਇਸ ਦੇ ਚਰਨਾਂ ਤੇ ਰੱਖਾਂ। ਇਸੇ ਪ੍ਰਕਾਰ
1: ਚਰਨ ਬੰਦਨਾ ਅਮੋਲ ਦਾਸ ਰੋ,
0: ਜਿਹੜਾ ਮੈਨੂੰ ਵਾਹਿਗੁਰੂ ਜੀ ਦੇ ਨਾਲ ਪਤੀ ਪਰਮੇਸ਼ਰ ਜੀ ਦੇ ਨਾਲ ਮੇਲ ਦੇਵੇ ਨਾ, ਮੈਂ ਤਿਸ ਦਾ ਦਾਸ ਰੋ ਦਾਸ ਹੋ ਕਰਕੇ ਅਮੋਲ ਬਿਨਾਂ ਹੀ ਗੁਣ ਤੋਂ ਬਿਨਾਂ ਮੁੱਲ ਤੋਂ ਉਸ ਦੇ ਅੱਗੇ ਵਿਖ ਜਾਵਾਂ। ਅਮੋਲ ਬਿਨਾਂ ਮੁੱਲ ਤੋਂ ਬਿਨਾਂ ਦਮੜਿਆਂ ਤੋਂ ਬਿਨਾਂ ਦਾਮ ਤੋਂ ਦਾਸ ਹੋ ਕੇ ਉਸ ਦੇ ਅੱਗੇ ਵਿਖ ਜਾਵਾਂ ਤੇ ਤਿਸ ਦੇ ਚਰਨਾਂ ਦੇ ਉੱਪਰ ਵੰਦਨਾ
1: ਕਰਾਂ।
0: ਇਸ ਪ੍ਰਕਾਰ ਸਾਧ ਸੰਗਤ ਦੁਆਰਾ ਨਾਮ ਨੂੰ ਜਪਦਿਆਂ ਹੋਇਆਂ ਅਰਦਾਗਿਓ ਅਰਦਾਸ ਬੇਨਤੀ ਕਰਾਂ। ਹੇ ਸਾਧੂ ਜਨ ਮਹਾਤਮਾ ਜੀ, ਮੈਨੂੰ ਪਰਮੇਸ਼ਰ ਜੀ ਦੇ ਨਾਲ ਮੇਲ ਦੇਵੋ, ਕਦੇ ਮੇਰਾ ਵਿਛੋੜਾ ਵਾਹਿਗੁਰੂ ਜੀ ਦੇ ਨਾਲੋਂ ਨਾ ਪਵੇ। ਦੇਵ ਸਾਧ ਸੰਗਤ ਅਰਦਾਗਿਓ, ਤੇ ਵਾਹਿਗੁਰੂ ਜੀ ਦੇ ਸਨਮੁਖ ਵੀ ਅਰਦਾਗਿਓ ਬੇਨਤੀ ਕਰਦਾ ਰਹਿੰਦਾ ਹਾਂ। ਮਹਾਰਾਜ ਜੀ, ਐਸੇ ਜਿਹੜੇ ਆਪ ਜੀ ਦੇ ਸੰਤ ਜਨ ਅਮੁੱਲਕ ਦਾਸ ਨੇ ਆਪ ਜੀ ਦੇ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤ ਸਦਾ ਬਖਸ਼ਦੇ ਰਹੋ।
1: ਕਰੋ ਕਿਰਪਾ ਮੋਹੇ ਪ੍ਰਭੂ ਮਿਲਾਵਾ।
0: ਤੇ ਇਸ ਸਾਧੂ ਜਨਾਂ ਦੀ ਸਤ ਸੰਗਤ ਵਿੱਚ ਮਿਲ ਕਰਕੇ ਤਿੰਨਾਂ ਦੇ ਪ੍ਰਥਾਏ ਬੇਨਤੀ ਕਰਾਂ। ਮਹਾਤਮਾ ਜੀ, ਮਾਤਾ ਪਿਤਾ ਦੀ ਨਿਆਈ ਸੰਤ ਜਨੋ, ਮੇਰੇ ਉੱਪਰ ਪਰਮ ਕਿਰਪਾਲਤਾ ਕਰੋ ਤੇ ਕਿਰਪਾ ਕਰਕੇ ਮੈਨੂੰ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਨਾਲ ਮੇਲ ਦੇਣਾ ਕਰੋ ਜੀ। ਬਹੁਤ ਜਨਮਾਂ ਜਨਮਾਂਤਰਾਂ ਤੋਂ ਜਿਸ ਪਰਮੇਸ਼ਰ ਜੀ ਤੋਂ ਵਿਛੜੇ ਹੋਏ ਦੁੱਖ ਭੋਗ ਰਹੇ ਹਾਂ, ਮੈਨੂੰ ਨਿਮਖ ਨਿਮਖ ਮਾਤਰ ਤਿਸ ਪਰਮੇਸ਼ਰ ਜੀ ਦੇ ਦਰਸ਼ਨ ਦੀਦਾਰ ਹੁੰਦੇ ਹੀ ਰਹਿਣ, ਉਸ ਦੇ ਦਰਸ਼ਨਾਂ ਨੂੰ ਦੇਖਣੇ ਵਾਲਾ ਹੋ ਕਰਕੇ ਦੇਖਦਾ ਰਹਾਂ। ਨਿਮਖ ਦਰਸ ਭੇਖ ਆ ਗਏ ਹੋ, ਇਸ ਪ੍ਰਕਾਰ ਭੇਖ ਆ ਗਏ ਹੋ ਪ੍ਰਤੱਖ ਨੇਤਰਾਂ ਦੇ ਨਾਲ, ਜੇਕਰ ਖੁੱਲੇ ਦਰਸ਼ਨ ਦੀਦਾਰ ਨਹੀਂ ਤੇ ਨਿਮਖ ਮਾਤਰ ਹੀ ਦਰਸ਼ਨ ਦੇਖ ਲਵਾਂ, ਇੱਕ ਭੋਰੀ ਦਰਸ਼ਨ ਦੀਜੈ। ਵਾਹਿਗੁਰੂ ਜੀ, ਜੇਕਰ ਮੇਰੇ ਏਡੇ ਵੱਡੇ ਭਾਗ ਨਹੀਂ ਕਿ ਰੱਜ ਰੱਜ ਕੇ ਆਪ ਜੀ ਦੇ ਦਰਸ਼ਨ ਕਰਾਂ, ਮਹਾਰਾਜ ਭੋਰਾ ਕੋ ਮਾਤਰ, ਜ਼ਰਾ ਕ ਮਾਤਰ, ਨਿਮਖ ਮਾਤਰ, ਚਲਕਾਰਾ ਮਾਤਰ ਹੀ ਮੈਨੂੰ ਆਪਣੇ ਦਰਸ਼ਨ ਬਖਸ਼
1: ਦੇਵੋ।
0: ਫਿਰ ਮਹਾਤਮਾ ਜਨਾਂ ਨੇ ਕਹਿਣਾ ਕੀਤਾ, ਹੇ ਸਖੀ, ਹੇ ਸਹੇਲੀ, ਇਹ ਦਾਤਾਂ ਕਿਰਪਾ ਦ੍ਰਿਸ਼ਟੀ ਦੇ ਨਾਲ ਪ੍ਰਾਪਤ ਹੁੰਦੀਆਂ ਨੇ। ਜਿਸ ਵੇਲੇ ਪੂਰੇ ਸਤਿਗੁਰੂ ਜੀ ਦੀ ਦ੍ਰਿਸ਼ਟ ਭਈ, ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਨਾ, ਤਬ ਭੀਤਰ ਆਇਓ। ਫਿਰ ਪਰਮੇਸ਼ਰ ਜੀ ਵਾਹਿਗੁਰੂ ਜੀ ਹਿਰਦੇ ਘਰ ਦੇ ਵਿੱਚ ਆ ਕਰਕੇ ਸਾਖਿਆਤਕਾਰ ਹੁੰਦੇ ਨੇ, ਹਿਰਦੇ ਰੂਪੀ ਘਰ ਦੇ ਅੰਦਰ ਪ੍ਰਗਟ ਹੋ ਜਾਂਦੇ ਹਨ।
1: ਮੇਰਾ ਮਨ ਅਨ ਦਿਨ ਸੀਤ ਲਾਗਿਓ।
0: ਹੇ ਜਗਿਆਸੂ ਸਹੇਲੀ, ਜਦੋਂ ਮੇਰੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਹੋਈ, ਮੇਰੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਪ੍ਰਗਟ ਹੋ ਗਏ। ਜਦੋਂ ਹਿਰਦੇ ਦੇ ਅੰਦਰ ਪ੍ਰਗਟ ਹੋ ਗਏ ਨਾ, ਤੇ ਮੇਰਾ ਇਹ ਜਿਹੜਾ ਮਨ ਹੈ ਅਨ ਦਿਨ ਇੱਕ ਰਸ ਪਰਮੇਸ਼ਰ ਜੀ ਦੇ ਅੰਦਰ ਰਾਤ ਦਿਨ ਸੀਤਲ ਆ ਗਿਓ, ਤੇ ਇਸ ਪਰਮੇਸ਼ਰ ਜੀ ਦੇ ਸੀਤਲ ਸੁੱਖ ਨੂੰ ਪ੍ਰਾਪਤ ਕਰਨੇ ਵਾਲਾ ਹੋ ਕਰਕੇ ਤੇ ਇਸ ਦੇ ਵਿੱਚ ਹੀ ਲੱਗ ਰਿਹਾ ਹੈ। ਜਿਸ ਪਰਮੇਸ਼ਰ ਜੀ ਦਾ ਮਿਲਾਪ ਐਸਾ ਸੀਤਲ, ਐਸਾ ਠੰਡਾ, ਐਸਾ ਸੁਖਦਾਈ ਹੈ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਘਾਮ, ਸੀਤਲ ਤੀਵੈ ਨਾਨਕਾ ਜਪੰਦੜੋ ਹਰ ਨਾਮ। ਸੋ ਜਿਹੜਾ ਮੇਰਾ ਮਨ ਹੈ ਅਨ ਦਿਨ ਰਾਤ ਦਿਨ ਸੀਤਲ ਆ ਗਈ ਹੋ, ਤੇ ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜੋ ਹਿਰਦੇ ਨੂੰ ਸੀਤਲ ਸ਼ਾਂਤੀ ਸੁੱਖ ਦੇਣ ਵਾਲਾ ਹੈ, ਉਸ ਦੀ ਬੰਦਗੀ ਦੇ ਵਿੱਚ ਉਸਦੇ ਪ੍ਰੇਮ ਉਸਦੇ ਨਾਮ ਵਿੱਚ ਲੱਗ ਰਿਹਾ ਹੈ।
1: ਆਹੋ ਨਾਨਕ ਰਸ ਮੰਗਲ ਗਾਏ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜੋ ਮਹਾਤਮਾ ਰੂਪ ਫਿਰ ਸਖੀਏ ਨਾ, ਜਗਿਆਸੂ ਰੂਪ ਸਹੇਲੀ ਨੂੰ ਕਹਿਣਾ ਕਰਦੀਏ, ਹੇ ਸਹੇਲੀ ਰਸ ਮੰਗਲ ਗਾਏ। ਪਰਮੇਸ਼ਰ ਜੀ ਦੇ ਹਰ ਵੇਲੇ ਰਸ ਕਹੀਏ, ਪ੍ਰੇਮ ਪ੍ਰੇਮ ਦੇ ਨਾਲ ਮੰਗਲਦਾਇਕ ਗੁਣਾਂ ਨੂੰ ਗਾਇਨ ਕਰਨਾ ਕੀਤਾ ਹੈ।
1: ਅਨਾਹਦ ਬਾਜਿਓ।
0: ਫਿਰ ਅਨਾਹਦ ਜੋ ਇੱਕ ਰਸ ਪਰਮੇਸ਼ਰ ਜੀ ਨੇ ਨਾ, ਸ਼ਬਦ ਜੋ ਬ੍ਰਹਮ ਜੀ ਨੇ ਨਾ ਬਾਜਿਓ, ਉਹ ਬ੍ਰਹਮ ਜੀ ਇੱਕ ਰਸ ਸਥਿਰ ਰਹਿਣ ਵਾਲੇ ਹਿਰਦੇ ਦੇ ਅੰਦਰ ਪ੍ਰਗਟ ਹੋ ਆਏ ਨੇ। ਹੇ ਜਗਿਆਸੂ ਸਹੇਲੀ, ਪੂਰੇ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ, ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਤਾਂ ਜਿਹੜਾ ਮਨ ਹੈ ਨਾਮ ਦੇ ਵਿੱਚ ਜੁੜਦਾ ਹੈ, ਤਾਂ ਜਿਹੜਾ ਮਨ ਹੈ ਵਿਸ਼ੇ ਵਿਕਾਰਾਂ ਦੀ ਤਪਸ਼ ਨੂੰ ਮੇਟ ਕਰਕੇ ਸੀਤਲ ਨਾਮ ਦੇ ਵਿੱਚ ਜੁੜਦਾ ਹੈ। ਕਲ ਤਾਤੀ ਠੰਡਾ ਹਰ ਨਾਉ, ਕਲਯੁਗ ਦੀ ਕਿਰਿਆ ਵਿਕਾਰਾਂ ਰੂਪੀ ਬੜੀ ਤੱਤੀ ਹੈ, ਠੰਡਾ ਪਰਮੇਸ਼ਰ।

0: ਪਰਮੇਸ਼ਰ ਜੀ ਦਾ ਨਾਮ ਹੀ ਹੈ। ਉਸ ਸੀਤਲ ਨਾਮ ਦੇ ਵਿੱਚ ਮੇਰਾ ਮਨ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੁੜ ਗਿਆ ਅਤੇ ਇੱਕ ਰਸ ਰਹਿਣ ਵਾਲਾ ਜੋ ਬ੍ਰਹਮ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੇ ਹਿਰਦੇ ਦੇ ਅੰਦਰ ਪ੍ਰਗਟ ਹੋ ਆਇਆ ਹੈ। ਇਸ ਪ੍ਰਕਾਰ ਸਖੀ ਅਤੇ ਸਹੇਲੀ ਦੇ ਸੰਵਾਦ ਦੁਆਰਾ, ਜਗਿਆਸੂ ਅਤੇ ਮਹਾਤਮਾ ਦੇ ਸੰਵਾਦ ਦੁਆਰਾ ਸਤਿਗੁਰੂ ਜੀ ਨੇ ਸਿੱਖਿਆ ਦੇਣੀ ਕੀਤੀ ਹੈ ਕਿ ਸੰਤ ਜਨ ਸਿੱਖਿਆ ਦਿੰਦੇ ਨੇ, ਉਪਦੇਸ਼ ਦਿੰਦੇ ਨੇ, ਸਮਝਾਉਂਦੇ ਨੇ, ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣੋ। ਸੰਤ ਜਨ ਜੁਗਤੀਆਂ ਦੱਸਦੇ ਨੇ ਕਿ ਨਾਮ ਨੂੰ ਜਪ ਕਰਕੇ ਸਤਿਗੁਰੂ ਜੀ ਦੇ ਹਿਰਦੇ ਦਾ ਪਿਆਰ ਪ੍ਰਾਪਤ ਕਰੀਦਾ। ਸਤਿਗੁਰੂ ਜੀ ਪਿਆਰ ਕਰਕੇ ਕਿਰਪਾ ਕਰਦੇ ਨੇ, ਫਿਰ ਵਾਹਿਗੁਰੂ ਜੀ ਦੇ ਨਾਲ ਮੇਲ ਦਿੰਦੇ ਨੇ। ਇਵੇਂ ਸਖੀ ਅਤੇ ਸਹੇਲੀ ਦੇ ਸੰਵਾਦ ਦੁਆਰਾ ਸਤਿਗੁਰੂ ਜੀ ਨੇ ਇਹ ਪਾਵਨ ਉਪਦੇਸ਼ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਬਖਸ਼ਿਆ ਹੈ ਜੀਓ।
1: ਸਾਰੰਗ ਮਹੱਲਾ ਪੰਜਵਾਂ।
0: ਸੋ ਸਾਰੰਗ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫੁਰਮਾ ਰਹੇ ਨੇ। ਸਾਧ ਸੰਗਤ ਜੀ, ਇਹ ਪਾਠਾਂ ਦੇ ਭੇਦ ਨੇ ਜੋ ਸਤਿਗੁਰੂ ਜੀ ਨੇ ਆਪ ਰੱਖੇ ਨੇ। ਸੋ ਜੋ ਸਰਲੇਖ ਸਤਿਗੁਰੂ ਜੀ ਨੇ ਰੱਖਿਆ ਉਹ ਸਾਰੰਗ ਮਹੱਲਾ ਪੰਜਵਾਂ ਹੀ ਆ ਰਿਹਾ, ਪਰ ਜੋ ਅਰਥ ਹੈ ਉਹ ਸਾਰੰਗ ਦਾ ਹੀ ਹੈ। ਜਿਸ ਪ੍ਰਕਾਰ ਪਾਠ ਆਉਂਦਾ ਦੇਦਾ ਦੇ ਲੈਦੇ ਥੱਕ ਪਾਹੇ, ਅਰਥ ਦੇਣ ਅਤੇ ਲੈਣ ਤੋਂ ਹੀ ਹੈ ਪਰ ਬਿੰਦੀ ਤੋਂ ਬਿਨਾਂ ਹੈ। ਇਸੇ ਪ੍ਰਕਾਰ ਦੇਦਾ ਰਹਿ ਨਾ ਚੂਕੈ ਭੋਗ, ਪਰ ਜਦੋਂ ਇਹੀ ਉਹ ਪਾਠ ਆਸਾ ਰਾਗ ਵਿੱਚ ਆਉਂਦਾ ਫਿਰ ਬਿੰਦੀ ਨਾਲ ਆਉਂਦਾ ਦੇਂਦਾ ਰਹਿ ਨਾ ਚੂਕੈ ਭੋਗ। ਇਸ ਪ੍ਰਕਾਰ ਇਹ ਪਾਠ ਅੰਤਰ ਭੇਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਰੱਖੇ ਨੇ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਲੋਕ ਉਚਾਰਿਆ ਪਵਨ ਗੁਰੂ ਪਾਣੀ ਪਿਤਾ, ਇਸੇ ਸਲੋਕ ਨੂੰ ਸਿੱਧਾਂ ਦੇ ਨਾਲ ਵਿਚਾਰ ਗੋਸ਼ਟੀ ਕਰਦਿਆਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਚਾਰਿਆ ਅਤੇ ਫਿਰ ਪਾਠ ਹੈ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਠ ਦਿਵਸ ਦਿਨ ਸਰਾਤ ਦੁਏ ਦਾਈ ਦਾਇਆ, ਦਿਵਸ ਰਾਤ ਦੁਏ ਦਾਈ ਦਾਇਆ, ਅਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਫਰਮਾਇਆ ਦਿਨ ਸਰਾਤ ਦੁਏ ਦਾਈ ਦਾਇਆ। ਇਸ ਪ੍ਰਕਾਰ ਭੇਦ ਆਉਂਦੇ ਨੇ ਪਾਠਾਂ ਦੇ ਵਿੱਚ। ਸਾਧ ਸੰਗਤ ਜੀ, ਸੋਦਰ ਦੇ ਤਿੰਨ ਭੇਦ ਨੇ, ਜਪਜੀ ਸਾਹਿਬ ਜੀ ਵਾਲਾ ਸੋਦਰ, ਰਹਿਰਾਸ ਸਾਹਿਬ ਜੀ ਵਾਲਾ ਸੋਦਰ, ਇਸੇ ਪ੍ਰਕਾਰ ਆਸਾ ਰਾਗ ਦੇ ਅੰਦਰ ਸੋਦਰ, ਇਹਨਾਂ ਦੇ ਅੰਦਰ ਭੇਦ ਨੇ, ਸਤਿਗੁਰੂ ਜੀ ਨੇ ਆਪ ਰੱਖੇ ਨੇ। ਇਸੇ ਪ੍ਰਕਾਰ ਮਹੱਲਾ ਪੰਜਵਾਂ, ਮਹੱਲ ਪੰਜਵਾਂ ਸਤਿਗੁਰੂ ਜੀ ਨੇ ਭੇਦ ਰੱਖੇ ਨੇ। ਸਾਰੰਗ ਸਾਰਗ ਸਤਿਗੁਰੂ ਜੀ ਨੇ ਭੇਦ ਰੱਖੇ ਨੇ। ਸੰਪਰਦਾਈ ਮਰਿਆਦਾ ਹੈ, ਜਿੱਥੇ ਟਿੱਪੀ ਤੋਂ ਬਿਨਾਂ ਆਵੇ ਉੱਥੇ ਸਾਰਗ ਹੀ ਪੜ੍ਹਨਾ, ਪਰ ਅਰਥ ਸਾਰੰਗ ਹੀ ਹੋਵੇਗਾ, ਪਰ ਜਿਹੜਾ ਪਾਠ ਉਹ ਸਾਰਗ ਰਹੇਗਾ, ਅਤੇ ਜਿੱਥੇ ਟਿੱਪੀ ਨਾਲ ਆਵੇ ਉੱਥੇ ਸਾਰੰਗ ਕਰਨਾ। ਸਤਿਗੁਰੂ ਜੀ ਉਚਾਰਦੇ ਨੇ ਸਾਰਗ ਮਹੱਲਾ ਚੌਥਾ, ਸਾਰੰਗ ਰਾਗ ਦੇ ਵਾਹਿਗੁਰੂ, ਸਾਰਗ ਮਹੱਲਾ ਪੰਜਵਾਂ। ਸਤਿਗੁਰ ਦੇਵ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਦਾਤ

0: ਮਹਾਰਾਜ ਪਰਮ ਪ੍ਰੇਮ ਦੇ ਆਸਪਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਨੂੰ ਪ੍ਰਗਟ ਕਰਨਾ ਕਰਦੇ ਨੇ। ਮਾਈ ਹੇ ਮਾਤਾ ਪਿਤਾ ਦੀ ਨਿਆਈ, ਮੇਰੇ ਪਿਆਰੇ ਸੰਤ ਜਨੋ, ਸੱਤ ਸੱਤ ਸੱਤ ਜੋ ਪਰਮੇਸ਼ਰ ਜੀ ਪਹਿਲੇ ਲੰਘ ਚੁੱਕੇ ਯੁੱਗਾਂ ਵਿੱਚ ਵੀ ਸੱਚ ਸਨ, ਮੌਜੂਦਾ ਸਮੇਂ ਦੇ ਵਿੱਚ ਵੀ ਸੱਚ ਨੇ, ਸੱਤ ਹਰ ਐਸੇ ਪਰਮੇਸ਼ਰ ਜੀ ਆਉਣ ਵਾਲੇ ਸਮੇਂ ਦੇ ਅੰਦਰ ਵੀ ਸਦਾ ਸੱਚ ਸਰੂਪ ਹੀ ਹੋਣਗੇ।
1: ਸੱਤ ਸੱਤ ਸੱਤ ਸਾਧ
0: ਜੋ ਪਰਮੇਸ਼ਰ ਜੀ ਦੇ ਸੱਤ ਸਰੂਪ ਜੀ ਦੇ ਸੱਤ ਨਾਮ ਦਾ ਚਿੰਤਨ ਕਰਕੇ ਸੱਤ ਸਰੂਪ ਹੋ ਚੁੱਕੇ ਸਾਧ ਜਨ ਨੇ ਨਾ, ਉਹਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰੀਏ। ਇਸੇ ਪ੍ਰਕਾਰ
1: ਸਤ ਸਤ ਸਤ ਹਰ
0: ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਮਾਈ ਸਾਡੀ ਮਾਤਾ ਅਤੇ ਪਿਤਾ ਸਰੂਪ ਜੋ ਪੂਰੇ ਸਤਿਗੁਰੂ ਜੀ ਨੇ, ਸੱਤ ਸਰੂਪ ਪਰਮੇਸ਼ਰ ਜੀ ਦਾ ਸਰੂਪ ਸਤਿਗੁਰ ਨੇ, ਜਿਨ੍ਹਾਂ ਸਤਿਗੁਰਾਂ ਨੇ ਸੱਤ ਹਰ ਹਰੀ ਪਰਮੇਸ਼ਰ ਜੀ ਦੇ ਸੱਤ ਨਾਮ ਨੂੰ ਜਪਣੇ ਦਾ ਉਪਦੇਸ਼ ਸਾਡੇ ਤਾਂ ਹੀ ਬਖਸ਼ਿਆ ਹੈ।
1: ਸਤ ਸਤ ਸਤ ਹਰ
0: ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸੱਤ ਸਰੂਪ ਪਰਮੇਸ਼ਰ ਜੀ ਦੇ ਸੱਤ ਨਾਮ ਦਾ ਜਾਪ ਹਿਰਦੇ ਦੇ ਪਿਆਰ ਕਰਕੇ ਕੀਤਾ ਹੈ ਨਾ, ਸਾਧਾ ਉਹਨਾਂ ਦਾ ਮਨ ਸ਼ੁੱਧ ਹੋ ਗਿਆ, ਮਨ ਇਕਾਗਰ ਹੋ ਗਿਆ, ਮਨ ਤਿੰਨਾਂ ਦਾ ਸਾਧਿਆ ਗਿਆ, ਬੁਰਿਆਈਆਂ ਮਿਟ ਗਈਆਂ, ਗੁਰ ਡਿੱਠਾ ਤਾਂ ਮਨ ਸਾਧਾ ਰਿਹਾ, ਸਤਿਗੁਰੂ ਜੀ ਦੇ ਨਾਮ ਦੇ ਆਸਰੇ ਦੇ ਸਹਿਤ ਮਨ ਹੋਇਆ ਹੈ।
1: ਗੁਰੂ ਜੋ ਪੂਰਾ ਕਹਿਓ
0: ਮਹਾਰਾਜ ਜੀ, ਆਪ ਜੀ ਦਾ ਪੂਰਿਆ ਸਤਿਗੁਰਾਂ ਦੇ ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਨਾਲ ਕਿੰਨਾ ਕੁ ਪਿਆਰ ਹੈ, ਤੇ ਆਪ ਜੀ ਬਚਨ ਕਰਦੇ ਨੇ ਜੋ ਵੀ ਬਚਨ ਸਾਡੇ ਤਾਂ ਹੀ ਪੂਰਿਆ ਸਤਿਗੁਰਾਂ ਨੇ ਫਰਮਾ ਕਰਕੇ ਕਹਿਆ ਹੈ।
1: ਛੀਕ ਗਾਂਠਰੀ ਬਾਧਾ
0: ਅਸਾਂ ਨੇ ਸਤਿਗੁਰਾਂ ਦੇ ਉਹਨਾਂ ਬਚਨਾਂ ਨੂੰ ਛੀਕ ਖਿੱਚ ਕਰਕੇ ਗਾਂਠਰੀ ਬਾਧਾ ਆਪਣੀ ਗੱਠ ਦੇ ਵਿੱਚ ਆਪਣੇ ਪੱਲੇ ਦੇ ਵਿੱਚ ਬੰਨ ਲਿਆ ਹੈ। ਜੇ ਜਾਣਾ ਲੜ ਛਿੱਜੜਾ ਪੀੜੀ ਪਾਈ ਗੰਢ, ਜੇ ਲੱਗੇ ਨਾ ਹੱਥ ਵਿੱਚੋਂ ਸਤਿਗੁਰੂ ਜੀ ਦਾ ਪੱਲਾ ਕਿਧਰੇ ਛੁੱਟ ਨਾ ਜਾਵੇ ਸ਼ਰਨ ਰੂਪੀ ਆਸਰੇ ਰੂਪੀ, ਤੇ ਫਿਰ ਪ੍ਰੇਮ ਦੀਆਂ ਗੰਢਾਂ ਘੁੱਟ ਕੇ ਦੇ ਲਈਏ, ਕਿਧਰੇ ਲੜ ਛਿੱਜ ਨਾ ਜਾਵੇ ਛੁੱਟ ਨਾ ਜਾਵੇ। ਸੋ ਆਪ ਜੀ ਬਚਨ ਕਰਨਾ ਕਰਦੇ ਨੇ, ਮੈਂ ਸ਼ੀਕ ਗਾਂਠਰੀ ਬਾਂਧਾ, ਮੈਂ ਘੁੱਟ ਕੇ ਗੰਢਾਂ ਮਾਰ ਕੇ ਨਾ ਪ੍ਰੇਮ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸ਼ਰਨ ਰੂਪੀ ਨਾਮ ਰੂਪੀ ਪੱਲੇ ਦੇ ਨਾਲ ਆਪਣੇ ਮਨ ਰੂਪੀ ਬਸਤਰ ਨੂੰ ਘੁੱਟ ਕੇ ਬੰਨ ਲਿਆ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਇਸ ਬਾਸੁਰ ਨਖਤਰ ਬਿਨਾਸੀ
0: ਮਹਾਰਾਜ ਜੀ, ਆਪ ਜੀ ਦਾ ਕਿਤਨਾ ਕੁ ਭਰੋਸਾ ਹੈ ਸਤਿਗੁਰੂ ਜੀ ਦੇ ਬਚਨਾਂ ਦੇ ਉੱਪਰ, ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਦੁਨੀਆਂ ਦੇ ਅੰਦਰ ਸਭ ਕੁਝ ਹੀ ਨਾਸ਼ਵਾਨ ਹੈ ਪਰ ਪੂਰਿਆ ਸਤਿਗੁਰਾਂ ਦੇ ਬਚਨ ਸਦਾ ਸੱਚ ਨੇ। ਮਹਾਰਾਜ ਕਿਸੇ ਹੋਰ ਦੇ ਬਚਨ ਵੀ ਸੱਚ ਰਹਿੰਦੇ ਨੇ, ਹਾਂ ਭਾਈ ਸੰਤ ਜਨਾਂ ਦੇ ਬਚਨ ਅਟਲ ਨੇ, ਸੰਤ ਜਨਾਂ ਦਾ ਬਚਨ ਟਲਦਾ ਨਹੀਂ, ਜੋ ਵੀ ਮੁਖ ਦੇ ਵਿੱਚੋਂ ਫਰਮਾ ਦਿੰਦੇ ਨੇ ਉਹ ਸੱਤ ਹੁੰਦਾ। ਮਹਾਰਾਜ ਪਰਮੇਸ਼ਰ ਜੀ ਦੇ ਪਿਆਰਿਆਂ ਦੇ ਬਚਨ ਕਿਵੇਂ ਸੱਤ ਨੇ ਤੇ ਬਾਕੀ ਸਭ ਕੁਛ ਸੱਤ ਕਿਵੇਂ ਨਹੀਂ, ਕਿਰਪਾ ਕਰਕੇ ਕੁਝ ਉਦਾਹਰਣਾਂ ਦੇ ਕੇ ਸਮਝਾਓ। ਸਤਿਗੁਰੂ ਜੀ ਬਚਨ ਕਰਦੇ ਨੇ, ਨਿਸ ਭਾਈ ਇਹ ਜਿਹੜੀ ਰਾਤ ਹੈ ਨਾ, ਇਹ ਵੀ ਬਿਨਾਸੀ ਰਾਤ ਨਾਸ਼ ਹੋ ਜਾਣ ਵਾਲੀ ਹੈ, ਇਹ ਰਾਤਾਂ ਦਾ ਸਮਾਂ ਸਦਾ ਨਹੀਂ ਰਹਿਣਾ, ਜੋ ਬਾਸੁਰ ਦਿਨ ਦਾ ਸਮਾਂ ਹੈ ਇਹ ਵੀ ਸਦਾ ਨਹੀਂ ਰਹਿਣਾ। ਨਖਿਅਤਰ ਜਿੰਨੇ ਤਾਰੇ ਆਕਾਸ਼ ਦੇ ਅੰਦਰ ਟਿਮਟਮਾਉਂਦੇ ਨੇ ਨਾ, ਕਿੰਨੇ ਲੱਖਾਂ ਕਰੋੜਾਂ ਨੇ ਉਹ ਗਿਣੇ ਨਹੀਂ ਜਾਂਦੇ, ਇਹ ਰਾਤਾਂ ਵੀ ਨਾਸ਼ਵਾਨ ਤੇ ਰਾਤ ਦੇ ਸਮੇਂ ਦੇ ਤਾਰੇ ਵੀ ਨਾਸ਼ਵਾਨ, ਇਹ ਦਿਨ ਵੀ ਨਾਸ਼ਵਾਨ, ਨਾ ਦਿਨ ਰਹੇਗਾ ਨਾ ਰਾਤਾਂ ਸਦਾ ਰਹਿਣਗੀਆਂ ਨਾ ਤਾਰੇ ਰਹਿਣਗੇ।
1: ਰਵ ਸਸੀ ਅਰ ਬੇਨਾਧਾ
0: ਰਵ ਨਾਮ ਸੂਰਜ ਦਾ ਹੈ, ਜਿਹੜਾ ਸੂਰਜ ਹੈ ਨਾ ਇਹ ਵੀ ਬੇਨਾਧਾ ਆਪਣੀ ਉਮਰਾਂ ਭੋਗ ਕੇ ਨਾਸ ਹੋ ਜਾਵੇਗਾ। ਇਸੇ ਪ੍ਰਕਾਰ ਸਸੀ ਅਰ, ਸਸੀ ਨਾਮ ਚੰਦ ਦਾ ਹੈ ਤੇ ਅਰ ਉਸ ਦਾ ਵੈਰੀ, ਜਿਹੜਾ ਰਾਹੂ ਇਤਿਆਦਕ ਹੈ ਨਾ ਇਹ ਵੀ ਰਹਿਣ ਵਾਲੇ ਨਹੀਂ, ਨਾ ਰਾਹੂ ਰਹੇਗਾ ਨਾ ਕੇਤੂ ਰਹੇਗਾ ਨਾ ਚੰਦ ਰਹੇਗਾ ਨਾ ਸੂਰਜ ਰਹੇਗਾ, ਨਾ ਦਿਨ ਰਹਿਣਗੇ ਨਾ ਰਾਤਾਂ ਰਹਿਣਗੀਆਂ, ਸਭ ਕੁਛ ਹੀ ਨਾਸ਼ਵਾਨ ਹੈ ਜੀਓ।
1: ਗਿਰ ਬਸਦਾ ਜਲ ਪਵਨ ਜਾਏਗੋ
0: ਗਿਰ, ਇਹ ਜਿਹੜੇ ਵੱਡੇ ਵੱਡੇ ਪਹਾੜ ਨਜ਼ਰ ਆਉਂਦੇ ਨੇ ਇਹ ਵੀ ਨਹੀਂ ਰਹਿਣਗੇ, ਹਿਮਾਲਿਆ ਪਰਬਤ ਇਤਨਾ ਵੱਡਾ ਉਹ ਵੀ ਨਹੀਂ ਰਹੇਗਾ, ਸੁਮੇਰ ਪਰਬਤ ਇੱਕ ਦਿਨ ਨੂੰ ਉਹ ਵੀ ਖਤਮ ਹੋ ਜਾਵੇਗਾ। ਸਾਧ ਸੰਗਤ ਜੀ ਕਿੰਨੇ ਸਾਲਾਂ ਤੋਂ ਕਿੰਨੇ ਦਹਾਕਿਆਂ ਤੋਂ ਜਿਹੜੇ ਸਾਇੰਟਿਸਟ ਨੇ ਪੁਕਾਰਾ ਕਰ ਰਹੇ ਨੇ ਜੀ ਗਲੇਸ਼ੀਅਰ ਖੁਰਦੇ ਜਾ ਰਹੇ ਨੇ, ਜਿਵੇਂ ਜਿਵੇਂ ਗਲੇਸ਼ੀਅਰ ਖੁਰਦੇ ਜਾਣਗੇ ਤਿਵੇਂ ਤਿਵੇਂ ਜਿਹੜੀ ਗਰਮੀ ਉਹ ਵੱਧਦੀ ਜਾਵੇਗੀ। ਤਾਪਮਾਨ ਦਿੱਲੀ ਵਰਗੇ ਸ਼ਹਿਰਾਂ ਵਿੱਚ 50 ਡਿਗਰੀ ਤੱਕ ਪੁੱਜ ਗਿਆ। ਜਿਵੇਂ ਜਿਵੇਂ ਗਲੇਸ਼ੀਅਰ ਖੁਰ ਰਹੇ ਨੇ ਤਿਵੇਂ ਤਿਵੇਂ ਗਰਮੀ ਵੱਧ ਰਹੀ ਹੈ। ਗਲੇਸ਼ੀਅਰ ਵੀ ਰਹਿਣ ਵਾਲੇ ਨਹੀਂ, ਹਿਮਾਲਿਆ ਪਰਬਤ ਵੀ ਰਹਿਣ ਵਾਲਾ ਨਹੀਂ। ਬਰਫ਼ਾਂ ਖੁਰ ਜਾਣਗੀਆਂ, ਢਲ ਜਾਣਗੀਆਂ, ਪਰਬਤ ਖਤਮ ਹੋ ਜਾਣਗੇ। ਗਿਰ ਪਹਾੜ ਨਹੀਂ ਰਹਿਣੇ, ਨਾ ਮਿੱਟੀ ਦੇ ਨਾ ਪੱਥਰਾਂ ਵਾਲੇ ਸਖ਼ਤ ਮਜ਼ਬੂਤ, ਨਾ ਮਿੱਟੀ ਦੇ ਕੱਚੇ ਅਤੇ ਨਾ ਬਰਫ਼ਾਂ ਦੇ। ਗਿਰ ਇਹ ਜਿਹੜੇ ਨੇ ਇਹ ਵੀ ਨਾਸ਼ ਹੋ ਜਾਣਗੇ। ਵਸਦਾ ਇਹ ਜਿਹੜੀ ਧਰਤੀ ਹੈ ਨਾ, ਸਮਾਂ ਪਾ ਕਰਕੇ ਮਹਾਂਪਰਲੋ ਹੋਣ 'ਤੇ ਇਹ ਵੀ ਨਾਸ਼ ਹੋ ਜਾਵੇਗੀ। ਜਲ ਜਿਹੜੇ 7 ਸਮੁੰਦਰ ਨੇ ਨਾ, ਇਹ ਵੀ ਰਹਿਣ ਵਾਲੇ ਨਹੀਂ। ਨਦੀਆਂ ਸਦਾ ਰਹਿਣ ਵਾਲੀਆਂ ਨਹੀਂ, ਦਰਿਆ ਸਦਾ ਰਹਿਣ ਵਾਲੇ ਨਹੀਂ। ਪ੍ਰਤੱਖ ਵੀ ਦੇਖਿਆ ਜਾਂਦਾ ਹੈ, ਸਾਧ ਸੰਗਤ ਜੀ ਦਰਿਆਵਾਂ ਵਿੱਚ ਪਾਣੀ ਚੜ੍ਹ ਕੇ ਆਉਂਦਾ ਅਤੇ ਹੜ੍ਹ ਆ ਜਾਂਦੇ ਨੇ, ਉਹ ਦਰਿਆ ਮਹੀਨੇ 2 ਮਹੀਨਿਆਂ ਬਾਅਦ ਸੁੱਕੇ ਪਏ ਦੇਖੇ ਜਾਂਦੇ ਨੇ। ਜਿੱਥੇ ਕਦੇ ਨਦੀਆਂ ਵਗਦੀਆਂ ਸਨ, ਨਦੀਆਂ ਨੇ ਆਪਣੇ ਵਹਿਣ ਜਿਹੜੇ ਸਨ ਰਸਤੇ ਬਦਲ ਲਏ, ਵਹਿਣ ਦੂਸਰੇ ਪਾਸੇ ਨੂੰ ਵਹਿ ਗਏ। ਜਿੱਧਰ ਨਦੀਆਂ ਸਨ ਉੱਧਰ ਖੁਸ਼ਕ ਬਰੇਤੀਆਂ ਪਈਆਂ ਨੇ, ਜਿੱਧਰ ਬਰੇਤੀਆਂ ਸਨ ਸਾਧ ਸੰਗਤ ਜੀ ਉੱਧਰ ਨਦੀਆਂ ਵਗਦੀਆਂ ਨੇ। ਇਸ ਪ੍ਰਕਾਰ ਨਦੀਆਂ ਅਤੇ ਦਰਿਆ ਜਿੱਥੇ ਰਸਤੇ ਬਦਲਦੇ ਨੇ, ਇੱਕ ਦਿਨ ਨੂੰ ਨਾਸ਼ ਵੀ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਜਿਹੜੇ ਜਲ ਨੇ ਨਾ, ਇਹ ਨਦੀਆਂ ਦਾ ਜਲ, ਇਹ ਦਰਿਆਵਾਂ ਦਾ ਜਲ ਸਦਾ ਰਹਿਣ ਵਾਲਾ ਨਹੀਂ। ਇਸੇ ਪ੍ਰਕਾਰ ਝੀਲਾਂ ਦਾ ਜਲ ਸਦਾ ਰਹਿਣ ਵਾਲਾ ਨਹੀਂ, ਜਿਹੜੇ ਟੋਭੇ ਨੇ ਅਤੇ ਇਸੇ ਪ੍ਰਕਾਰ ਪਾਣੀ ਦੇ ਛੋਟੇ ਸਰੋਤ ਨੇ, ਉਹ ਤੇ ਅਕਸਰ ਹੀ ਸੁੱਕੇ ਦੇਖੇ ਜਾਂਦੇ ਨੇ। ਜਿਹੜੇ ਖੂਹ ਕਦੇ ਪਾਣੀ ਦੇ ਵਗਦੇ ਸਨ, ਅੱਜ ਬਹੁਤੇ ਪੂਰੇ ਗਏ, ਬੰਦ ਹੋ ਗਏ ਜਾਂ ਸੁੱਕ ਗਏ। ਇਸ ਪ੍ਰਕਾਰ ਜਲ ਦੇ ਸਰੋਤ ਵੀ ਰਹਿਣੇ ਵਾਲੇ ਨਹੀਂ, ਇਹ ਤੇ ਛੋਟੇ ਸਰੋਤ ਨੇ। ਜਲ ਜਿਹੜੇ 7 ਸਮੁੰਦਰ ਨੇ ਨਾ, ਇਹ ਵੀ ਨਾਸ਼ਵਾਨ ਨੇ, ਸਦਾ ਰਹਿਣ ਵਾਲੇ ਨਹੀਂ। ਪਵਨ ਇਹ ਜਿਹੜੀ ਹਵਾ ਏ, ਕਦੇ ਤੇ ਠੰਡੀਆਂ ਪੌਣਾਂ ਰੁਮਕਦੀਆਂ ਨੇ, ਕਦੇ ਹਨੇਰੀਆਂ ਆਉਂਦੀਆਂ ਨੇ, ਕਦੇ ਝੱਖੜ ਤੂਫਾਨ ਬਣ ਕੇ ਵਗਦੀ ਹੈ। ਇਹ ਪੌਣ ਇਹ ਹਵਾ ਵੀ ਸਦਾ ਰਹਿਣ ਵਾਲੀ ਨਹੀਂ, ਜਾਏਗੋ ਇਹ ਹਵਾ ਵੀ ਚਲੀ ਜਾਵੇਗੀ, ਇੱਕ ਦਿਨ ਨਾਸ਼ ਹੋ ਜਾਵੇਗੀ। ਸਮੁੰਦਰ ਵੀ ਨਾਸ਼ ਹੋ ਜਾਣਗੇ, ਧਰਤੀ ਵੀ ਨਾਸ਼ ਹੋ ਜਾਵੇਗੀ, ਗਿਰ ਪਹਾੜ ਵੀ ਨਾਸ਼ ਹੋ ਜਾਣਗੇ।
1: ਸਾਧ ਬਚਨ ਅਟਲਾਧਾ,
0: ਪਰ ਜਿਹੜਾ ਕੀਤਾ ਹੋਇਆ ਇੱਕ ਸਾਧੂ ਜਨ ਦਾ, ਸੰਤ ਜਨ ਦਾ ਬਚਨ ਹੁੰਦਾ ਨਾ, ਉਹ ਸੰਤ ਦਾ ਬਚਨ ਸਦਾ ਅਟਲ ਹੁੰਦਾ। ਕੁੱਲ ਸ੍ਰਿਸ਼ਟੀ ਟਲ ਜਾਵੇਗੀ, ਨਾਸ਼ ਹੋ ਜਾਵੇਗੀ, ਪਰ ਸੰਤਾਂ ਦੇ ਬਚਨ ਕਦੇ ਟਲਿਆ ਨਹੀਂ ਕਰਦੇ। ਸਾਧ ਸੰਗਤ ਜੀ, ਜਿਸ ਵੇਲੇ ਗੌਤਮ ਰਿਸ਼ੀ ਦੇ ਘਰ ਆ ਕਰਕੇ ਰਾਜੇ ਇੰਦਰ ਨੇ ਕਲੰਕ ਖੱਟਿਆ ਅਤੇ ਕਲੰਕ ਨੂੰ ਸਰਾਪ ਦੇ ਦਿੱਤਾ ਨਾ ਇੰਦਰ ਨੂੰ, ਇੱਕ ਭਗਦੀ ਕਾਰਨ ਪਾਪ ਕਰਮ ਕੀਤਾ, ਤੇਰੇ ਸਰੀਰ 'ਤੇ 1000 ਭਗਾਂ ਹੋ ਜਾਣ। ਆਪਣੀ ਪੁੱਤਰੀ ਨੂੰ ਸਰਾਪ ਦੇ ਦਿੱਤਾ, ਤੂੰ ਕੁਵਾਰੀ ਮਾਂ ਬਣੇ, ਜਿਸ ਤੋਂ ਅੰਜਨੀ ਤੋਂ ਹਨੂੰਮਾਨ ਪੈਦਾ ਹੋਇਆ ਕੁਵਾਰੀ ਤੋਂ। ਇਸੇ ਪ੍ਰਕਾਰ ਘਰ ਵਾਲੀ ਨੂੰ ਸਰਾਪ ਦੇ ਦਿੱਤਾ, ਪੱਥਰ ਦੀ ਸਿਲ ਬਣ ਕੇ ਪਈ ਰਹੀ, ਤੈਨੂੰ ਪਰ ਪੁਰਸ਼ ਅਤੇ ਆਪਣੇ ਦਾ ਬੋਧ ਨਾ ਹੋਇਆ, ਪੱਥਰ ਦੀ ਸਿਲ ਬਣ। ਅਤੇ ਸਵੇਲੇ ਘਗਿਆ ਕਰਕੇ ਹਿੱਲਿਆ ਨੇ, ਪਤੀ ਦੇ ਚਰਨ ਫੜ ਕੇ, ਰਿਖੀ ਦੇ ਚਰਨ ਫੜ ਕਰਕੇ ਬੇਨਤੀ ਕੀਤੀ, ਪਤੀ ਜੀ, ਹੇ ਗੌਤਮ ਰਿਖੀ ਜੀ, ਮੇਰਾ ਉਧਾਰ ਕਿਵੇਂ ਹੋਵੇ? ਕਿਰਪਾ ਕਰੋ, ਮੈਨੂੰ ਬਖਸ਼ ਲਓ, ਤੁਹਾਡੀ ਸ਼ਰਨ ਮੇਰਾ ਉਧਾਰ ਹੋਵੇ। ਅਤੇ ਸਵੇਲੇ ਜਦੋਂ ਬਹੁਤੀਆਂ ਘਗਿਆ ਕੇ ਮਾਫੀਆਂ ਮੰਗੀਆਂ, ਅਤੇ ਸਵੇਲੇ ਫਿਰ ਕਹਿਣਾ ਕੀਤਾ, ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਭਗਵਾਨ ਜੀ ਆਉਣਗੇ, ਜਦੋਂ ਉਹਨਾਂ ਨੂੰ 12 ਸਾਲ ਦਾ ਬਨਵਾਸ ਮਿਲੇਗਾ ਨਾ, ਤੂੰ ਪੱਥਰ ਦੀ ਸਿਲ ਬਣੀ ਜੰਗਲ ਵਿੱਚ ਪਈ ਹੋਵੇਗੀ, ਤੇਰੇ ਨਾਲ ਤਿੰਨਾਂ ਦਾ ਚਰਨ ਛੋ ਜਾਵੇਗਾ, ਉਸ ਵੇਲੇ ਤੇਰਾ ਉਧਾਰ ਹੋਵੇਗਾ। ਘਗਿਆ ਕਰਕੇ ਬੇਨਤੀ ਕੀਤੀ, ਹੱਲਿਆ ਨੇ, ਹੇ ਪਤੀ ਜੀ, ਹੁਣ ਤੇ ਹਾਲੇ ਸਤਯੁੱਗ ਚੱਲਦਾ, ਸਤਯੁੱਗ ਤੋਂ ਬਾਅਦ ਦੂਜਾ ਯੁੱਗ ਆਵੇਗਾ, ਦੁਆਪੁਰ ਦੂਜਾ ਯੁੱਗ ਆਵੇਗਾ, ਫਿਰ ਆਵੇਗਾ ਤ੍ਰੇਤਾ, ਤ੍ਰੇਤਾ ਦਾ ਅਰਥ ਹੀ ਤੀਜਾ ਹੋਇਆ ਕਰਦਾ, ਤ੍ਰਿਤੀਆ ਅਥਵਾ ਤ੍ਰੇਤਾ, ਫਿਰ ਤ੍ਰੇਤਾ ਯੁੱਗ ਤੀਜਾ ਯੁੱਗ ਆਵੇਗਾ। ਕਦੋਂ ਕਦੇ ਜਾ ਕੇ ਸਤਯੁੱਗ ਬਤੀਤ ਹੋਵੇ, ਕਦੋਂ ਜਾ ਕੇ ਦੁਆਪਰ ਬਤੀਤ ਹੋਵੇ, ਕਦੋਂ ਜਾ ਕੇ ਤ੍ਰੇਤਾ ਆਵੇਗਾ? ਪਤੀ ਜੀ, ਮੈਂ ਉਦੋਂ ਤੱਕ ਪੱਥਰ ਦੀ ਸਿਲ ਬਣੀ ਹੀ ਪਈ ਰਹਾਂਗੀ, ਕਿਰਪਾ ਕਰੋ, ਮੇਰਾ ਛੇਤੀ ਉਧਾਰ ਕਰੋ, ਮੈਂ ਇੰਨੇ ਯੁੱਗਾਂ ਤੱਕ ਪੱਥਰ ਬਣੀ ਨਾ ਪਈ ਰਹਾਂ। ਅਤੇ ਸਵੇਲੇ ਗੌਤਮ ਰਿਸ਼ੀ ਦੇ ਮਨ ਵਿੱਚ ਦਇਆ ਆ ਗਈ, ਇੱਕ ਬਚਨ ਹੀ ਕੀਤਾ, ਕਹਿਣ ਲੱਗੇ, ਹੁਣ ਦੁਆਪਰ ਯੁੱਗ ਜਿਹੜਾ ਹੈ ਬਾਅਦ ਵਿੱਚ ਆਵੇਗਾ, ਜਿਹੜਾ ਯੁੱਗ ਤੀਜੇ ਨੰਬਰ 'ਤੇ ਤ੍ਰੇਤਾ ਆਉਣਾ ਸੀ ਉਹ ਪਹਿਲਾਂ ਆਵੇਗਾ। ਇੱਕ ਬਚਨ ਕੀਤਾ ਅਤੇ ਬਚਨ ਟਲਿਆ ਨਹੀਂ। ਸਾਧ ਸੰਗਤ ਜੀ, ਸਤਯੁੱਗ ਤੋਂ ਬਾਅਦ ਤ੍ਰੇਤਾ ਆਇਆ, ਜਿਹੜਾ ਤੀਜੇ ਨੰਬਰ 'ਤੇ ਆਉਣਾ ਸੀ ਤ੍ਰੇਤਾ ਪਹਿਲਾਂ ਆਇਆ, ਦੁਆਪੁਰ ਜਿਹੜਾ ਦੂਜਾ ਯੁੱਗ ਸੀ ਉਹ ਬਾਅਦ ਵਿੱਚ ਆਇਆ। ਇਸ ਪ੍ਰਕਾਰ ਤ੍ਰੇਤੇ ਯੁੱਗ ਦੇ ਵਿੱਚ ਕਕੇਈ ਮਾਤਾ ਜੀ ਦੇ ਵਰ ਮੰਗਣੇ 'ਤੇ ਦਸ਼ਰਥ ਰਾਜੇ ਦੇ ਪਾਸੋਂ ਜਦੋਂ 2 ਵਾਰ ਮੰਗ ਲਏ ਨਾ ਕਿ ਰਾਮ ਚੰਦਰ ਜੀ ਨੂੰ ਇੱਕ ਤਾਂ 14 ਸਾਲ ਦਾ ਬਨਵਾਸ ਦੇ ਦਿਓ, ਇੱਕ ਮੇਰੇ ਪੁੱਤਰ ਭਰਤ ਨੂੰ ਰਾਜ ਸਿੰਘਾਸਨ ਦੇ ਦਿਓ। ਅਤੇ ਇਸ ਵੇਲੇ ਕਕੇਈ ਦੇ ਬਚਨਾਂ ਨੂੰ ਮੰਨ ਕਰਕੇ ਵਾਅਦਾ ਪੂਰਾ ਕਰਦਿਆਂ ਹੋਇਆ ਦਸ਼ਰਥ ਜੀ ਨੇ 14 ਸਾਲ ਦਾ ਬਨਵਾਸ ਰਾਮ ਚੰਦਰ ਜੀ ਨੂੰ ਦਿੱਤਾ। ਜਦੋਂ ਬਨਵਾਸ ਵਿੱਚ ਗਏ ਨੇ, ਜੰਗਲ ਦੇ ਵਿੱਚ ਆਪ ਜੀ ਦਾ ਚਰਨ ਤੇ ਸਸੇਲਾ ਨੂੰ ਲੱਗਿਆ ਤੇ ਸਾਧ ਸੰਗਤ ਜੀ ਤੇ ਇਸ ਵੇਲੇ ਉਧਾਰ ਹੋਇਆ ਹੈ ਅਹਿੱਲਿਆ ਦਾ। ਇਸ ਪ੍ਰਕਾਰ ਇੱਕ ਸਾਧ ਬਚਨ ਅਟਲਾਦਾ, ਜਿਹੜੇ ਸਾਧੂ ਜਨ ਬਚਨ ਕਰ ਦਿੰਦੇ ਨੇ ਉਹ ਟਲ ਹੁੰਦੇ ਨੇ, ਸਾਰੀ ਸ੍ਰਿਸ਼ਟੀ ਟਲ ਜਾਂਦੀ ਏ, ਪਰ ਸੰਤ ਜਨਾਂ ਦੇ ਬਚਨ ਨਹੀਂ ਟਲਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਤੇ ਸਾਰੀ ਪ੍ਰਤੱਖ ਨਜ਼ਰ ਆਉਂਦੀ ਏ, ਇਹ ਚਾਰ ਖਾਣੀਆਂ ਨਜ਼ਰ ਆਉਂਦੀਆਂ ਨੇ ਕਿ ਇਹ ਵੀ ਰਹਿਣ ਵਾਲੀਆਂ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ ਅੰਡ ਬਿਨਾਸੀ, ਅੰਡਿਆਂ ਤੋਂ ਪੈਦਾ ਹੋਣ ਵਾਲੀ ਜਿਹੜੀ ਸ੍ਰਿਸ਼ਟੀ ਏ, ਪੰਛੀ ਅੰਡਿਆਂ ਤੋਂ ਪੈਦਾ ਹੁੰਦੇ ਨੇ ਨਾ, ਚਾਹੇ ਉਹ ਕਬੂਤਰ ਨੇ, ਘੁੱਗੀਆਂ ਨੇ, ਮੋਰ ਨੇ, ਤੋਤੇ ਨੇ, ਜਿੰਨੇ ਪੰਛੀ ਖੰਭਾਂ ਨਾਲ ਉੱਡਣ ਵਾਲੇ ਨੇ ਇਹ ਅੰਡਿਆਂ 'ਚੋਂ ਪੈਦਾ ਹੁੰਦੇ ਨੇ, ਜਿਨ੍ਹਾਂ ਦੇ ਖੰਭ ਨੇ ਉਹ ਅੰਡਿਆਂ 'ਚੋਂ ਪੈਦਾ ਹੁੰਦੇ ਨੇ। ਅੰਡਿਆਂ 'ਚੋਂ ਪੈਦਾ ਹੋਣ ਵਾਲੀ ਜਿੰਨੀ ਸ੍ਰਿਸ਼ਟੀ ਉਹ ਵੀ ਬਿਨਾਸੀ, ਵਿਸ਼ੇਸ਼ ਕਰਕੇ ਨਾਸ਼ਵਾਨ ਹੈ। ਜੇਰ ਬਿਨਾਸੀ, ਜੇਰ ਤੋਂ ਉਤਪਜ ਹੋਣ ਵਾਲੇ, ਜੇਰ ਤੋਂ ਉਤਪੰਨ ਹੋਣ ਵਾਲੀ ਖਾਣੀ ਮਨੁੱਖ ਅਤੇ ਜਾਨਵਰ ਜੋ ਰਖਤ ਬਿੰਦ ਦੀ ਸੰਧੀ ਦੇ ਨਾਲ ਪੈਦਾ ਹੁੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਇਹ ਜਿੰਨੇ ਵੀ ਮਨੁੱਖ ਨੇ, ਜਿੰਨੀਆਂ ਇਸਤਰੀਆਂ ਨੇ, ਬਾਲਕ ਬਜ਼ੁਰਗ ਨੇ, ਜਵਾਨੀ ਵਾਲੇ ਨੇ, ਇਸੇ ਪ੍ਰਕਾਰ ਜਿੰਨੇ ਵੀ ਜਾਨਵਰ ਨੇ, ਭਾਵੇਂ ਘਰਾਂ ਦੇ ਪਾਲਤੂ ਨੇ, ਭਾਵੇਂ ਜੰਗਲਾਂ ਵਿੱਚ ਰਹਿਣ ਵਾਲੇ ਨੇ, ਜਿੰਨੀ ਵੀ ਇਹ ਰਖਤ ਬਿੰਦ ਤੋਂ ਬਣੀ ਹੋਈ ਸ੍ਰਿਸ਼ਟੀ ਏ, ਇਹ ਵੀ ਬਿਨਾਸੀ, ਵਿਸ਼ੇਸ਼ ਕਰਕੇ ਨਾਸ਼ਵਾਨ ਹੈ। ਜੋ ਉੱਪਰ ਨੂੰ ਪਾੜ ਕੇ ਧਰਤੀ ਨੂੰ ਨਿਕਲ ਆਉਣ ਵਾਲੀ ਸ੍ਰਿਸ਼ਟੀ ਏ, ਭਾਵ ਜਿਤਨੀ ਬਨਸਪਤੀ ਏ, ਜਿਤਨੀਆਂ ਫਸਲਾਂ ਨੇ, ਜਿੰਨੇ ਦਰਖਤ ਨੇ, ਚਾਹੇ ਉਹ ਸ਼ਾਨਦਾਰ ਨੇ ਭਾਵੇਂ ਫਲਦਾਰ ਨੇ, ਜਿੰਨੀ ਧਰਤੀ 'ਚੋਂ ਉਤਪੰਨ ਹੋਣ ਵਾਲੀ ਹਰਿਆਵਲਤਾ ਹੈ, ਜਿੰਨੇ ਘਾਹ ਉੱਗਣ ਵਾਲੇ ਤੇ ਜਿੰਨੇ ਬ੍ਰਿਸ਼ ਨੇ, ਉਤ ਭੁਜ ਇਹ ਉੱਪਰ ਨੂੰ ਧਰਤੀ ਪਾੜ ਕਰਕੇ ਉੱਗਣ ਵਾਲੀ ਜਿਹੜੀ ਸ੍ਰਿਸ਼ਟੀ ਏ, ਇਹ ਵੀ ਜਿਹੜੀ ਏ ਬਿਨਾਦਾ ਨਾਸ਼ਵਾਨ ਹੈ। ਸੇਤ ਨਾਮ ਮੁੜਕੇ ਦਾ ਹੈ, ਮੁੜਕੇ ਤੋਂ ਪੈਦਾ ਹੋਣ ਵਾਲੀ ਜਿੰਨੀ ਸ੍ਰਿਸ਼ਟੀ ਏ, ਜਿਵੇਂ ਮੁੜਕੇ ਤੋਂ ਸਾਧ ਸੰਗਤ ਜੀ ਚੰਮ ਜੂਆਂ ਜਿਹੜੀਆਂ ਨੇ ਪੈਦਾ ਹੁੰਦੀਆਂ ਨੇ, ਜਾਨਵਰਾਂ ਨੂੰ, ਕੂਕਰਾਂ ਨੂੰ, ਮੱਝਾਂ ਗਾਵਾਂ ਨੂੰ ਚਿਚੜੀਆਂ ਤੇ ਚਿਚੜ ਪੈਦਾ ਹੋ ਜਾਂਦੇ ਨੇ, ਜੂਆਂ ਲੀਖਾਂ ਤੇ ਧੱਖਾਂ ਪੈਦਾ ਹੁੰਦੀਆਂ ਨੇ, ਇਸ ਪ੍ਰਕਾਰ ਇਹ ਜਿਹੜੀ ਖਾਣੀ ਇਹ ਸੇਤ ਮੁੜਕੇ ਤੋਂ ਪੈਦਾ ਹੁੰਦੀ ਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਮੁੜਕੇ ਤੋਂ ਉਤਪੰਨ ਹੋਣ ਵਾਲੀ ਜਿੰਨੀ ਸ੍ਰਿਸ਼ਟੀ ਉਹ ਵੀ ਵਿਸ਼ੇਸ਼ ਕਰਕੇ ਨਾਸ਼ਵਾਨ ਹੈ, ਸਦਾ ਰਹਿਣੀ ਨਹੀਂ। ਜੋ ਦੀਸੈ ਸੋ ਸਗਲ ਬਿਨਾਸੈ, ਜੋ ਬਾਦਲ ਕੀ ਸ਼ਾਈ, ਜਿਵੇਂ ਬੱਦਲ ਦੀ ਛਾਂ ਹਮੇਸ਼ਾ ਨਹੀਂ ਰਹਿੰਦੀ, ਜੋ ਕੁਛ ਵੀ ਨਜ਼ਰ ਆਉਂਦਾ ਇਹ ਨਾਸ਼ ਹੋ ਜਾਣ ਵਾਲਾ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਉਤ ਭੁਜ ਸ੍ਰਿਸ਼ਟੀ ਅਤੇ ਮੁੜਕੇ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਵੀ ਨਾਸ਼ਵਾਨ ਹੈ। ਭਾਈ ਜਿਹੜੇ ਚਾਰ ਵੇਦ ਨੇ ਨਾ, ਇਹ ਵੀ ਨਾਸ਼ਵਾਨ ਨੇ। ਚਾਰ ਵੇਦਾਂ ਦੇ ਜਿਹੜੇ ਗਿਆਤਾ ਨੇ ਰਾਵਣ ਵਰਗੇ, ਉਹ ਵੀ ਨਾਸ਼ਵਾਨ ਨੇ। ਖਟ ਹੇ ਬਿਨਾਸੀ, ਜਿਹੜੇ ਛੇ ਸ਼ਾਸਤਰ ਨੇ ਇਹ ਵੀ ਨਾਸ਼ਵਾਨ ਨੇ। ਛੇ ਸ਼ਾਸਤਰਾਂ ਦੇ ਵਿਖਿਆਨ ਕਰਨ ਵਾਲੇ ਜਿਹੜੇ ਗੁਣੀ ਜਨ ਪੰਡਿਤ ਨੇ, ਉਹ ਵੀ ਨਾਸ਼ਵਾਨ ਹਨ।
1: ਸਾਧ ਬਚਨ ਨਿਹਚ ਲਾਦਾ,
0: ਪਰ ਜਿਹੜੇ ਇੱਕ ਸਾਧੂ ਜਨਾਂ ਦੇ, ਸੰਤ ਜਨਾਂ ਦੇ ਬਚਨ ਹੁੰਦੇ ਨੇ ਨਿਹਚ ਲਾਦਾ, ਉਹ ਚਲਾਏ ਮਾਨ ਨਹੀਂ ਹੁੰਦੇ, ਚਲਾਏ ਮਾਨਗੀ ਤੋਂ ਰਹਿਤ ਹੁੰਦੇ ਨੇ। ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜੋ ਅਕਸਰ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਜਾਇਆ ਕਰਦੇ, ਜਦੋਂ ਵੀ ਕਿਸੇ ਪ੍ਰਚਾਰ ਫੇਰੀ ਤੋਂ ਵਾਪਸ ਆਉਣਾ ਨਾ, ਭਾਵੇਂ ਇੱਥੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਕਥਾ ਕਰਕੇ ਵਾਪਸ ਜਾਣਾ, ਬੰਬੇ ਤੋਂ ਵਾਪਸ ਆਉਣਾ, ਕਲਕੱਤੇ ਤੋਂ ਵਾਪਸ ਆਉਣਾ, ਪੰਜੋਖਰਾ ਸਾਹਿਬ ਤੋਂ ਵਾਪਸ ਆਉਣਾ, ਨਾਭਾ ਸਾਹਿਬ ਤੋਂ ਵਾਪਸ ਆਉਣਾ, ਜੱਸੋਵਾਲ ਤੋਂ ਵਾਪਸ ਆਉਣਾ, ਜਿੱਥੋਂ ਜਿੱਥੋਂ ਵੀ ਮਹੀਨੇ ਮਹੀਨੇ ਦੋ ਦੋ ਮਹੀਨਿਆਂ ਦੇ ਪ੍ਰਚਾਰ ਫੇਰੇ ਹੋਇਆ ਕਰਦੇ ਸਨ, ਪ੍ਰਚਾਰ ਕਰਕੇ ਵਾਪਸ ਆਉਣਾ ਅਤੇ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ। ਅਤੇ ਜਿੰਨੀ ਵੀ ਮਾਇਆ ਕੋਲ ਹੋਇਆ ਕਰਦੀ ਸੀ, ਸਾਰੀ ਹੀ ਮਾਇਆ ਦਾ ਕੜਾਹ ਪ੍ਰਸ਼ਾਦ ਕਰਾ ਦਿਆ ਕਰਦੇ ਸਨ, ਇੰਨੇ ਖੁੱਲ੍ਹੇ ਕੜਾਹ ਪ੍ਰਸ਼ਾਦ ਦੇ ਗੱਫੇ ਵਰਤਿਆ ਕਰਦੇ ਸਨ, ਸੰਗਤਾਂ ਨੂੰ ਵੀ ਅਨੁਮਾਨ ਹੋ ਜਾਂਦਾ ਸੀ ਲੱਗਦਾ ਮਹਾਂਪੁਰਖ ਆਏ ਆ ਤਾਂ ਏਡੇ ਖੁੱਲ੍ਹੇ ਗੱਫੇ ਕੜਾਹ ਪ੍ਰਸ਼ਾਦ ਦੇ ਵਰਤ ਰਹੇ ਨੇ, ਸੰਗਤਾਂ 'ਚ ਵੀ ਇਸ ਪ੍ਰਕਾਰ ਪ੍ਰਚਲਿਤ ਸੀ। ਇੱਕ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਬੈਠੇ ਸਨ ਅਤੇ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ ਸਿੰਘੋ, ਇਹ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ, ਸਮੇਂ ਅਨੁਸਾਰ ਇਸ ਤੋਂ ਵੱਡਾ ਬਣੇਗਾ। ਸਿੰਘਾਂ ਨੇ ਮਨ ਵਿੱਚ, ਕਈਆਂ ਨੇ ਮੰਨ ਵੀ ਲਿਆ ਕਿ ਮਹਾਂਪੁਰਖਾਂ ਦਾ ਬਚਨ ਸੱਚ ਹੈ, ਸਮਾਂ ਆ ਸਕਦਾ ਵੱਡਾ ਬਣੇਗਾ। ਕੁਝ ਸਿੰਘਾਂ ਦੇ ਮਨ ਵਿੱਚ ਸੰਸਾ ਵੀ ਆਇਆ, ਏਡੀ ਸੋਹਣੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਹ ਦਰ ਘਰ ਦੀ ਇਮਾਰਤ ਬਣੀ ਹੈ, ਏਡਾ ਸੋਹਣਾ ਸ੍ਰੀ ਅਕਾਲ ਤਖਤ ਸੋਭ ਰਿਹਾ, ਇਹ ਵੱਡਾ ਕਿਵੇਂ ਬਣੇਗਾ? ਪਰ ਸਾਧ ਸੰਗਤ ਜੀ, ਜਦੋਂ ਸਮੇਂ ਦੀ ਸਰਕਾਰ ਨੇ 1984 ਦੇ ਵਿੱਚ ਟੈਂਕਾਂ ਅਤੇ ਤੋਪਾਂ ਦੇ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕਰ ਦਿੱਤਾ, ਫਿਰ ਇਸੇ ਪ੍ਰਕਾਰ 1986 ਦੇ ਵਿੱਚ ਸਰਬੱਤ ਖਾਲਸਾ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਨੂੰ ਸਰਬਸੰਮਤੀ ਦੇ ਨਾਲ ਸਰਬਤ ਖਾਲਸੇ ਨੇ ਕਾਰ ਸੇਵਾ ਸੌਂਪੀ ਨਾ, ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਪਹਿਲਾਂ ਤੋਂ ਵੱਡਾ ਬਣਿਆ ਅਤੇ ਸਾਰੇ ਸਿੰਘਾਂ ਨੂੰ ਪ੍ਰਤੀਤ ਹੋ ਗਈ। ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਬਚਨ ਟਲਿਆ ਨਹੀਂ, ਬਚਨ ਕੀਤਾ ਸੀ ਵੱਡਾ ਹੋਣਾ ਹੈ। ਮਹਾਂਪੁਰਖ ਹੋਣਹਾਰ ਦੇ ਜਾਣਕਾਰ ਹੋਇਆ ਕਰਦੇ ਨੇ, ਦਿਵ ਦ੍ਰਿਸ਼ਟੀ ਦੇ ਨਾਲ ਪਹਿਲਾਂ ਹੀ ਉਹਨਾਂ ਨੇ ਦੇਖ ਲਿਆ ਸੀ ਇਹ ਭਾਣੇ ਵਾਪਰਨੇ ਨੇ। ਸ੍ਰੀ ਅਕਾਲ ਤਖਤ ਸਾਹਿਬ ਜੀ ਵੱਡੇ ਆਕਾਰ ਦੇ ਵਿੱਚ ਪ੍ਰਗਟ ਹੋਣਗੇ। ਅੱਜ ਮਹਾਂਪੁਰਖਾਂ ਦਾ ਬਚਨ ਸਾਧ ਸੰਗਤ ਜੀ ਪ੍ਰਤੱਖ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਪਹਿਲਾਂ ਤੋਂ ਵੱਡੇ ਸਰੂਪ, ਪਹਿਲਾਂ ਤੋਂ ਵੱਡੇ ਆਕਾਰ ਦੇ ਅੰਦਰ ਅੱਜ ਵਿਦਮਾਨ ਨੇ। ਇਸੇ ਪ੍ਰਕਾਰ
1: ਚਾਰ ਬਿਨਾਸੀ ਖਟ ਹੈ ਬਿਨਾਸੀ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਚਾਰ ਬਿਨਾਸੀ। ਇਹ ਜਿਹੜੀਆਂ ਚਾਰ ਦਿਸ਼ਾਵਾਂ ਨੇ ਨਾ, ਉੱਤਰ ਦੱਖਣ ਪੂਰਬ ਪੱਛਮ, ਇਹ ਚਾਰੇ ਦਿਸ਼ਾਵਾਂ ਵੀ ਨਾਸ਼ਵਾਨ ਨੇ। ਇਹ ਜਿਹੜੇ ਚਾਰ ਯੁੱਗ ਨੇ ਨਾ, ਸਤ ਯੁੱਗ, ਤ੍ਰੇਤਾ, ਦੁਆਪਰ ਅਤੇ ਕਲ ਯੁੱਗ, ਇਹ ਜਿਹੜੇ ਚਾਰੇ ਯੁੱਗ ਨੇ ਇਹ ਵੀ ਨਾਸ਼ਵਾਨ ਨੇ, ਸਦਾ ਰਹਿਣ ਵਾਲੇ ਨਹੀਂ, ਸਮਾਂ ਬਤੀਤ ਜਾਂਦਾ
1: ਹੈ।
0: ਇਸੇ ਪ੍ਰਕਾਰ ਜਿਹੜੀ ਖੱਟ ਸੰਪਤੀ ਹੈ ਇਹ ਵੀ ਨਾਸ਼ਵਾਨ ਹੈ, ਰਹਿਣ ਵਾਲੀ ਨਹੀਂ ਹੈ।
1: ਸਾਧ ਬਚਨ ਨਿਹਜ ਲਾਧਾ,
0: ਪਰ ਜਿਹੜਾ ਇੱਕ ਸਾਧੂ ਜਨ ਦਾ ਕੀਤਾ ਹੋਇਆ ਬਚਨ ਹੁੰਦਾ ਹੈ ਇਹ ਸਦਾ ਸਦਾ ਚਲਾਏ ਮਾਨਗੀ ਤੋਂ ਰਹਿਤ ਹੁੰਦਾ ਹੈ, ਇਹ ਸਾਧੂ ਜਨਾਂ ਦਾ ਬਚਨ ਨਹੀਂ ਟਲਦਾ। ਸਾਧੂ ਜਨ ਜਿਹੜਾ ਵੀ ਬਚਨ ਕਰ ਦਿੰਦੇ ਨੇ ਉਹ ਪੂਰਾ ਹੁੰਦਾ ਹੈ। ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਜੀ ਨੇ ਬਚਨ ਕਰ ਦਿੱਤਾ ਸੀ ਨਾ, ਜਿਸ ਵੇਲੇ ਜ਼ਕਰੀਆ ਖਾਨ ਨੇ ਬੜੇ ਕ੍ਰੋਧ ਵਿੱਚ ਆਖਿਆ, ਤਾਰੂ ਸਿੰਘਾ ਜਿਨ੍ਹਾਂ ਕੇਸਾਂ ਦੇ ਉੱਪਰ ਇੰਨਾ ਮਾਣ ਕਰਦਾ ਨਾ, ਇਹ ਕੇਸ ਤੇਰੇ ਮੈਂ ਜੁੱਤੀ ਦੇ ਜ਼ੋਰ ਦੇ ਨਾਲ ਸਿਰ ਤੋਂ ਲਾਹ ਦੇਵਾਂਗਾ। ਜਦੋਂ ਕੇਸਾਂ ਦਾ ਨਿਰਾਦਰ ਕੀਤਾ, ਜੁੱਤੀ ਵਰਗਾ ਸ਼ਬਦ ਕੇਸਾਂ ਦੀ ਨਿਰਾਦਰੀ ਲਈ ਵਰਤਿਆ ਨਾ, ਤੇ ਭਾਈ ਤਾਰੂ ਸਿੰਘ ਜੀ ਵੀਰ ਰਸ ਦੇ ਵਿੱਚ ਆਏ, ਕਹਿਣ ਲੱਗੇ ਜ਼ਕਰੀਆ ਖਾਨ ਮੇਰੀ ਸਿੱਖੀ ਤੇ ਕੇਸਾਂ ਸਵਾਸਾਂ ਦੇ ਸੰਗ ਨਿਭੇਗੀ, ਪਰ ਤੈਨੂੰ ਆਪਣੀ ਜੁੱਤੀ ਦੀ ਨੋਕ ਅੱਗੇ ਲਾ ਕੇ ਨਰਕਾਂ ਵਿੱਚ ਪਾ ਕੇ ਫਿਰ ਮੈਂ ਸੱਚਖੰਡ ਜਾਵਾਂਗਾ। ਖੋਪੜਾ ਲਾਹ ਦਿੱਤਾ ਗਿਆ ਭਾਈ ਤਾਰੂ ਸਿੰਘ ਜੀ ਦਾ, 22 ਦਿਨ ਚੌਂਕੜਾ ਮਾਰ ਕਰਕੇ ਅਕਾਲ ਪੁਰਖ ਜੀ ਦੀ ਬੰਦਗੀ ਵਿੱਚ ਜੁੜੇ ਰਹੇ। ਬੰਨ ਪੈ ਗਿਆ ਜ਼ਕਰੀਆ ਖਾਨ ਨੂੰ, ਕੋਈ ਵੈਦ ਹਕੀਮ ਦੀ ਦਵਾਈ ਕੰਮ ਨਾ ਕਰੇ, ਝਾੜੇ ਫੂਕੇ ਕਰਨ ਵਾਲੇ ਸਾਧ ਸੰਗਤ ਜੀ ਬੜੇ ਟੂਣੇ ਟਾਮਣ ਕਰਨ ਵਾਲੇ ਸੱਦੇ, ਬੜੇ ਕਾਜ਼ੀ ਸੱਦੇ, ਬੜੇ ਮੁਫਤੀ ਸੱਜੇ, ਬੜੀਆਂ ਦੁਆਵਾਂ ਕੀਤੀਆਂ, ਪਰ ਸ਼ਹੀਦ ਸਿੰਘ ਪ੍ਰਗਟ ਹੋ ਜਾਣ। ਜਿਸ ਵੇਲੇ ਪੀਰ ਆ ਕਰਕੇ ਸਹਾਇਤਾ ਕਰਨ ਦਾ ਯਤਨ ਕਰਨ ਨਾ ਜ਼ਕਰੀਆ ਖਾਨ ਦੀ, ਤੇ ਸਾਧ ਸੰਗਤ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਸ਼ਹੀਦ ਸਿੰਘ ਆ ਕੇ ਉਹਨਾਂ ਪੀਰਾਂ ਨੂੰ ਵੀ ਸਲੋਤਰਾਂ ਦੇ ਨਾਲ ਸੋਧਾ ਲਾਉਂਦੇ ਨੇ, ਪੀਰ ਵੀ ਦੌੜ ਜਾਂਦੇ ਨੇ, ਕੋਈ ਨੇੜੇ ਨਹੀਂ ਠਹਿਰਦਾ। ਫਿਰ ਖਾਲਸਾ ਪੰਥ ਦੇ ਚਰਨਾਂ ਵਿੱਚ ਅਰਜੋਈ ਕੀਤੀ ਤੇ ਖਾਲਸਾ ਪੰਥ ਨੇ ਫਿਰ ਹੁਕਮ ਕੀਤਾ, ਭਾਈ ਤਾਰੂ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਬਚਨ ਅਟਲ ਟਲ ਨਹੀਂ ਸਕਦਾ, ਭਾਈ ਤਾਰੂ ਸਿੰਘ ਦੀ ਜੁੱਤੀ ਜੇ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਵੇ ਮਲ ਮੂਤਰ ਦਾ ਬੰਨ ਤਾਂ ਛੁੱਟੇਗਾ ਪਰ ਜਾਨ ਨਹੀਂ ਬਚੇਗੀ। ਜੇ ਭਾਈ ਤਾਰੂ ਸਿੰਘ ਨੇ ਕਿਹਾ ਜੁੱਤੀ ਦੀ ਨੋਕ ਅੱਗੇ ਲਾ ਕੇ ਨਰਕਾਂ 'ਚ ਪਾ ਕੇ ਸੱਚਖੰਡ ਜਾਵਾਂਗਾ, ਪਵੇਗਾ ਤੇ ਨਰਕਾਂ 'ਚ ਹੀ ਪਰ ਜਾਨ ਸੌਖੀ ਨਿਕਲ ਜਾਏਗੀ। ਜੇ ਉਹਨਾਂ ਦੇ ਪੈਰਾਂ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਵੇ। ਸਾਧ ਸੰਗਤ ਜੀ, ਉਸੇ ਵੇਲੇ ਨਵਾਂ ਜੋੜਾ ਮੰਗਵਾਇਆ ਗਿਆ, ਭਾਈ ਤਾਰੂ ਸਿੰਘ ਜੀ ਦੇ ਚਰਨੀ ਪਵਾਇਆ ਗਿਆ, ਫਿਰ ਬੇਨਤੀ ਕਰਕੇ ਚਰਨਾਂ ਦਾ ਜੋੜਾ ਲੈ ਕੇ ਜ਼ਕਰੀਆ ਖਾਨ ਦੇ ਸਿਰ ਵਿੱਚ ਜਿਵੇਂ ਜਿਵੇਂ ਜੁੱਤੀਆਂ ਮਾਰਦੇ ਨੇ ਤਿਵੇਂ ਤਿਵੇਂ ਮਲ ਮੂਤਰ ਦਾ ਜਿਹੜਾ ਬੰਨ ਹੈ ਉਹ ਖੁੱਲਦਾ। ਡਰਦੇ ਜਿਹੜੇ ਅਹਿਲਕਾਰ ਜੁੱਤੀ ਨਹੀਂ ਸਿਰ 'ਚ ਮਾਰਦੇ, ਅਤੇ ਜ਼ਕਰੀਆ ਖਾਨ ਆਪੇ ਹੀ ਭਾਈ ਤਾਰੂ ਸਿੰਘ ਜੀ ਦੀ ਚਰਨ ਦਾਸੀ ਫੜ ਕੇ ਜੁੱਤੀ ਫੜ ਕੇ ਆਪਣੇ ਸਿਰ ਵਿੱਚ ਜ਼ੋਰ ਜ਼ੋਰ ਨਾਲ ਮਾਰੀ ਜਾਂਦਾ ਹੈ ਕਿ ਮਲ ਮੂਤਰ ਦਾ ਬੰਨ ਖੁੱਲ ਜਾਵੇ। ਇਸ ਪ੍ਰਕਾਰ ਸੰਤ ਜਨ ਜਿਹੜਾ ਬਚਨ ਕਰ ਦਿੰਦੇ ਨੇ ਨਿਹ ਚਲਾਦਾ, ਉਹ ਚਲਾਏ ਮਾਨਗੀ ਤੋਂ ਰਹਿਤ ਹੈ ਜੀਓ।
1: ਰਾਜ ਬਿਨਾਸੀ ਤਾਮ ਬਿਨਾਸੀ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਮਾਇਆ ਤੇ ਸਬਲ ਕਹੀ ਜਾਂਦੀ, ਬਲ ਵਾਲੀ ਕਹੀ ਜਾਂਦੀ ਹੈ, ਜਦੋਂ ਦੁਨੀਆਂ ਨਾਸ਼ ਹੋ ਜਾਵੇਗੀ ਕੀ ਮਾਇਆ ਰਵੇਗੀ, ਤੇ ਆਪ ਜੀ ਬਚਨ ਕਰਦੇ ਨੇ ਭਾਈ ਰਾਜ ਜੋ ਰਜੋ ਗੁਣ ਦੇ ਸਹਿਤ ਮਾਇਆ ਬਿਨਾਸੀ, ਇਹ ਵੀ ਨਾਸ਼ਵਾਨ ਹੈ, ਮਾਇਆ ਦਾ ਰਜੋ ਗੁਣ ਵੀ ਰਹਿਣਾ ਨਹੀਂ। ਇਸੇ ਪ੍ਰਕਾਰ ਜਿਹੜਾ ਮਾਇਆ ਦਾ ਤਾਮ ਬਿਨਾਸੀ ਤਮੋ ਗੁਣ ਹੈ ਨਾ, ਇਹ ਤਮੋ ਗੁਣ ਵਾਲੀ ਮਾਇਆ ਵੀ ਨਾਸ ਹੋ ਜਾਵੇਗੀ, ਵਿਸ਼ੇਸ਼ ਕਰਕੇ ਰਹਿਣ ਵਾਲੀ ਨਹੀਂ ਹੈ।
1: ਤੇ
0: ਜਿਹੜਾ ਮਾਇਆ ਦਾ ਸਤੋ ਗੁਣ ਹੈ, ਸਤੋ ਗੁਣ ਵੀ ਭੀ ਬੇਨਾਦਾ ਬਹੁੜੋ ਵਿਸ਼ੇਸ਼ ਕਰਕੇ ਨਾਦਾ ਨਾਸ ਹੋ ਜਾਵੇਗਾ, ਇਹ ਸਤੋ ਗੁਣ ਦੇ ਸਹਿਤ ਵੀ ਮਾਇਆ ਰਹਿਣ ਵਾਲੀ ਨਹੀਂ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨਾਂ ਗੁਣਾਂ ਦੇ ਸਹਿਤ ਮਾਇਆ ਨਾਸ ਹੋ ਜਾਵੇਗੀ। ਇਸੇ ਪ੍ਰਕਾਰ
1: ਰਾਜ ਬਿਨਾਸੀ ਤਾਮ ਬਿਨਾਸੀ,
0: ਸਤਿਗੁਰੂ ਜੀ ਬਚਨ ਕਰਦੇ ਨੇ ਰਜੋ ਗੁਣ ਦੇ ਸਹਿਤ ਹੈ ਬ੍ਰਹਮਾ, ਬ੍ਰਹਮਾ ਜੀ ਵੀ ਬਿਨਾਸੀ, ਇੱਕ ਦਿਨ ਸ਼ਾਂਤ ਹੋ ਜਾਣਗੇ। ब्रह्मा जी भी सदा रहने वाले नहीं, वो भी स्थिर नहीं, नाशवान ने। इसे प्रकार ताम विनाशी तमोगुण दे सहत ने शिव जी अर्थात महादेव भोलेनाथ, वह भी सदा रहने वाले नहीं। जो महापरला होंगी है तो महादेव जी का शरीर भी शांत हो जाता है, भाई वह भी नाशवान हन। सतोगुण वाले ने विष्णु भगवान जी, तो जो महापरलो होंगी है सातक भी बेनादा जेड़े विष्णु जी ने, उन्हों का भी जोड़ा तन नाश हो जाता है, शरीर शांत हो जाता, वह भी रहने वाला नहीं है।
1: दृष्टमान है सकल विनाशी,
0: भाई कली कली चीज गिन करके केड़ी केड़ी दसीए, जिन्ना भी संसार दृष्टमान दृष्टि गोचरे हैं, जिन्ना भी अखा नाल देखा जाता न, भावे वह धरती है, भावे आकाश है, भावे चंद है, भावे सूरज है, जो कुछ भी नजर आंदा है सब कुछ ही नाशवान है। फिर पढ़ दियो,
1: दृष्टमान है सकल विनाशी,
0: दृष्टमान दृष्टि गोचे जितना संसार वो सारा सगल सारा दा सारा ही विनाशी, विशेष करके नाश हो जाने वाला है। जेड़िया संसार विच वस्तुआं कल सन वो अज नहीं, ना पुराने दरख्त लभदे ने, ना पुरानियां इमारतां ते ना पुराने किले, ना पुराने मनुख ते ना पुराने जानवर। नवीनता ही होंदी जांदी है ना, कुदरत अपने आप सब कुछ नवियाई जाती है ना, पुराने पत्ते झड़ते ने, नवे आते ने, पुराने इस्त्रियां पुरख तुर जाते ने, नवे जन्म ले जाते ने। इस प्रकार सदा रहने वाला कुछ भी नहीं, जो कुछ भी नजर आता है सब कुछ ही नाशवान है।
1: एक साध बचन आगाधा,
0: भाई जेड़ा एक साधु जन का संत जना का बचन होंदा ना आगाध होंदा, उसकी थाह नहीं पाई जाती, वह नहीं कदे टलदा। साध संगत जी अजीत सिंह पूला सरकारी बंदा हो गया, निहंग सिंघां दे बाणे विच सिखां ते बहुते जुल्म कीते, बड़ियां गद्दारियां कीतियां, बड़े सिंघां नूं शहीद कीता, सिंघां दे विच खाड़कू सिंघां विच चर्चा चली जिवें बाकी दे गद्दारां नूं सोधिया गया, इस नूं सोधिया जावे। विचार होई किवें सोधिया जावे, किसी ने कहा गोली नाल मार दईए, किसी ने कहा बंब दे नाल उड़ा दईए, वख-वख तजवीज़ां बनाईआं गईआं। दमदमी टकसाल दे मुखी संत बाबा ठाकुर सिंह जी महापुरखां ने बचन कीता, सिंघो ए दुष्ट जिउंदा सड़ेगा। साध संगत जी फिर समा आया, मारन दियां भावें कई तजवीज़ां बनाईआं गईआं, हर वार बच जांदा रहा, पर आखिरकार सिंघां दे हत्थों ये दुष्ट जिउंदा सड़िया। जिवें बाबा जी ने बचन कीता सी दुष्ट जिउंदा सड़ेगा, जिउंदा ही जेल दे विच सड़िया, ते कोई इस नूं बचा ना सकिया। एक साध बचन आगाधा, साधु का जिहड़ा बचन हुंदा साध संगत जी आगाध हुंदा, उसकी थाह नहीं पाई जाती ते ना ही वह टलदा है।
1: आपे आप, आप ही आपे।
0: सो महाराज सच्चे पातशाह जी फिर रहन वाला की है, भाई रहन वाला ते परमेश्वर ही है। महाराज वो परमेश्वर कैसा है, हजूर फरमाउंदे ने आपे आप, जो परमेश्वर जी आपे आप तो प्रगट होए ने, जो सहभंग सुते प्रकाश ने, ते हजूर फरमाउंदे ने आप ही आपे, अपने स्वरूप तो आपे ही जिन्ना ने सारी उत्पत्ति की है करोड़ा ब्रह्मंडा दे।
1: सब आपन खेल दिखा दा,
0: देखन आयो जगत तमाशा, ए जगत रूपी तमाशा परमेश्वर जी ने आपे ही खेल करके दिखाया है। मौला खेल करे सब आपे, एक कड्डे एक लहर वे आपे,
1: आयो न जाई कहीं पहांतरे।
0: महाराज सच्चे पातशाह जी कोई सियाणप कोई चतुराई कोई समझदारी ऐसी है जिस दे नाल ऐसे परमेश्वर जी नूं प्राप्त कर लईए, ते सतगुरु जी बचन करदे ने भाई किसे चुस्ती चलाकी रूपी भांत तरीके दे नाल समझदारी रूपी तरीकियां दे नाल किसे विधि नाल ते इसनूं नहीं पाया जांदा है।
1: नानक गुर मिल लाधा,
0: महाराज फिर किवें प्राप्त करिए कि साडा जन्म मरण कटिया जावे, तां सतगुरु श्री गुरु अर्जन देव साहिब सच्चे पातशाह जी बचन करना करदे ने गुर मिल लाधा, भाई ते इस प्रभु परमेश्वर जी नूं जिसने लभिया है जिसने भी पाया प्राप्त किया है सतगुरां दे नाल मिल के प्राप्त किया है, जिन्हां ने सतगुरु जी दे उपदेश नूं कमाया है भाई उन्हां नूं वाहिगुरु जी की परमेश्वर जी की प्राप्ति हुई है। सतगुरु जी की प्राप्ति तो बिना किसी नूं निरंकार जी नहीं मिले ने, उन्हां नूं मिले ने जिन्हां ने सतगुरां दे नाल मिल करके बचना नूं कमाया है जीओ।
1: सारग महला पंजवा,
0: सतगुरु देव पिता श्री गुरु अर्जन देव साहिब सच्चे पातशाह जी महाराज सारंग राग के अंदर उपदेश की बख्शिश करते हैं।
1: मन वासब गुरु गोबिंद,
0: महाराज सच्चे पातशाह जी आप जिया का वाहिगुरु जी दे नाल परमेश्वर जी दे नाल किन्ना को प्यार है, ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਸਾਡੇ ਮਨ ਦੇ ਵਿੱਚ ਤਾਂ ਪਰਮੇਸ਼ਰ ਜੀ ਨਾਮ ਰੂਪ ਹੋ ਕਰਕੇ ਸਦਾ ਵੱਸਦੇ ਨੇ। ਗੋਬਿੰਦ ਜੋ ਗੋ ਸ੍ਰਿਸ਼ਟੀ ਦੇ ਬਿੰਦ ਰਖਵਾਲਾ ਰੂਪ ਨੇ ਨਾ, ਨਾਮ ਰੂਪ ਹੋ ਕਰਕੇ ਹਿਰਦੇ ਵਿੱਚ ਵੱਸਦੇ ਨੇ। ਇਸੇ ਪ੍ਰਕਾਰ
1: ਮੇਰਾ ਮਨ ਵਾਸਬੋ ਗੁਰੂ ਗੋਬਿੰਦ,
0: ਭਾਈ ਜਿਹੜਾ ਸਾਡਾ ਮਨ ਹੈ ਗੋਬਿੰਦ ਜੀ ਦੇ ਸਿਮਰਨ ਦੇ ਵਿੱਚ ਸਦਾ ਤਦਾਕਾਰ ਹੋਇਆ ਰਹਿੰਦਾ ਤੇ ਨਾਮ ਦੇ ਸਿਮਰਨ ਕਰਕੇ ਮੇਰਾ ਮਨ ਨੰਨੇ ਨੂੰ ਸਿਹਾਰੀ ਹੈ, ਮਨ ਦੇ ਅੰਦਰ ਸਾਡੇ ਹਿਰਦੇ ਦੇ ਅੰਦਰ ਵਾਸਬੋ ਵਸ ਰਹੇ ਨੇ ਗੁਰ ਪੂਜਨੀਕ। ਗੁਰ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਪਰਮੇਸ਼ਰ ਜੀ ਸ੍ਰਿਸ਼ਟੀ ਦੇ ਰਖਵਾਲਾ ਰੂਪ ਜੀ ਹਿਰਦੇ ਦੇ ਅੰਦਰ ਵਸ ਰਹੇ, ਸਾਖਿਆਤਕਾਰ ਹੋ ਰਹੇ ਹਨ।
1: ਸਿਮਰਨ ਭਾਇਓ ਹੈ ਠਾਕੁਰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ, ਤਿਸ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਪਰਮੇਸ਼ਰ ਦੀ ਜੀ ਦਾ ਜਿੱਥੇ ਕਿੱਥੇ ਵੀ ਸਿਮਰਨ ਹੁੰਦਾ ਹੈ,
1: ਨਗਰ ਸੁਖ ਆਨੰਦ,
0: ਉਸ ਨਗਰ ਦੇ ਅੰਦਰ ਸਦਾ ਸੁਖ ਤੇ ਆਨੰਦ ਬਣੇ ਰਹਿੰਦੇ ਨੇ, ਉੱਥੇ ਚਾਓ ਤੇ ਖੇੜੇ ਬਣੇ ਰਹਿੰਦੇ ਨੇ। ਸਾਧ ਸੰਗਤ ਜੀ ਜਿੱਥੇ ਹਾਜ਼ਰੀਆਂ ਭਰ ਰਹੇ ਹੋ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਹੈ ਨਾ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ, ਦੇਸਾਂ ਪ੍ਰਦੇਸਾਂ ਵਿਦੇਸ਼ਾਂ ਤੋਂ ਚੱਲ ਕਰਕੇ ਸੰਗਤਾਂ ਨਿਤਾ ਪ੍ਰਤੀ ਆਉਂਦੀਆਂ ਨੇ, ਸ਼ਰਧਾਲੂ ਆਉਂਦੇ ਨੇ, ਗੁਰਸਿੱਖ ਪਿਆਰੇ ਆਉਂਦੇ ਨੇ, ਚਰਨਾਂ ਦੇ ਭਵਰੇ ਆਉਂਦੇ ਨੇ, ਦਰਸ਼ਨਾਂ ਦੀ ਚਾਹਤ ਵਾਲੇ ਆਉਂਦੇ ਨੇ, ਜਨ ਸਾਧਾਰਨ ਵੀ ਆਉਂਦੇ ਨੇ ਤੇ ਬਹੁਤ ਐਸੇ ਆਉਂਦੇ ਨੇ ਭਾਵੇਂ ਸਤਿਗੁਰੂ ਜੀ ਦੇ ਚਰਨਾਂ ਤੇ ਸ਼ਰਧਾ ਨਹੀਂ ਪਰ ਲੰਗਰ ਚੋਂ ਭੋਜਨ ਛਕਣ ਬਹੁਤ ਆਉਂਦੇ ਨੇ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਭੋਜਨ ਛਕ ਲਈਏ, ਮੁਫਤ ਵਿੱਚ ਲੰਗਰ ਮਿਲੇਗਾ, ਕੋਈ ਪੈਸਾ ਨਹੀਂ ਮਿਲੇਗਾ। ਬਹੁਤ ਜ਼ਿਆਦਾ ਗਰੀਬ ਗੁਰਬੇ ਆਉਂਦੇ ਨੇ, ਸਭਨਾਂ ਨੂੰ ਸੁੱਖ ਆਨੰਦ ਮਿਲ ਰਹੇ ਨੇ ਨਾ, ਤਰ੍ਹਾਂ ਤਰ੍ਹਾਂ ਦੇ ਬਦਲ ਬਦਲ ਕੇ ਪੱਕੇ ਪਕਵਾਨ, ਦੋ ਦੋ ਸਬਜ਼ੀਆਂ, ਤਿੰਨ ਤਿੰਨ ਸਬਜ਼ੀਆਂ, ਚੌਲ ਮਿਲ ਰਹੇ ਨੇ, ਪ੍ਰਸ਼ਾਦੇ ਮਿਲ ਰਹੇ ਨੇ, ਅਚਾਰ ਮਿਲ ਰਹੇ ਨੇ, ਚਟਨੀਆਂ ਮਿਲ ਰਹੀਆਂ ਨੇ, ਮਠਿਆਈਆਂ ਮਿਲ ਰਹੀਆਂ ਨੇ, ਸੁੱਖ ਆਨੰਦ ਬਣਿਆ ਹੋਇਆ ਹੈ। ਅਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਕਿੰਨੀਆਂ ਸੰਗਤਾਂ ਦੂਰ ਦੇਸ਼ ਤੋਂ ਆਉਂਦੀਆਂ ਨੇ, ਜਦੋਂ ਲੋਕਡਾਊਨ ਲੱਗਾ ਸੀ ਤਾਂ ਥੋੜ੍ਹਾ ਜਿਹਾ ਖੁੱਲ੍ਹਾ ਨਾ ਅਤੇ ਦੁਕਾਨਾਂ ਵਾਲੇ ਵਿਹਲੇ ਬੈਠੇ ਸਨ, ਕਹਿੰਦੇ ਜੀ ਪੰਜਾਬ ਤੋਂ ਸੰਗਤ ਨਹੀਂ ਆ ਰਹੀ, ਪੰਜਾਬ ਤੋਂ ਸੰਗਤ ਆਵੇਗੀ ਤਾਂ ਸਾਡੇ ਘਰ ਚੱਲਣਗੇ। ਘਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਹਾਰਾਸ਼ਟਰ ਦੀ ਧਰਤੀ 'ਤੇ ਮਹਾਰਾਸ਼ਟਰ ਦੀ ਧਰਤੀ 'ਤੇ ਦੁਕਾਨਦਾਰ ਦੁਕਾਨਾਂ ਕਰਨ ਵਾਲੇ ਸੁੱਖ ਆਨੰਦ ਬਣੇ ਨੇ ਪੰਜਾਬ ਅਤੇ ਬਾਕੀ ਥਾਵਾਂ ਤੋਂ ਸੰਗਤਾਂ ਆਉਣ ਦੇ ਨਾਲ। ਜਿੱਥੇ ਸਾਧ ਸੰਗਤ ਜੀ ਅਧਿਆਤਮਿਕ ਲਾਭ ਹੁੰਦਾ ਬਾਣੀ ਦੇ ਨਾਲ, ਉੱਥੇ ਪ੍ਰਤੱਖ ਧਨ ਦਾ ਲਾਭ ਹੁੰਦਾ ਕਾਰੋਬਾਰ ਚੱਲਣੇ ਦੇ ਨਾਲ, ਕਿਉਂਕਿ ਸਤਿਗੁਰੂ ਜੀ ਦਾ ਨਾਮ ਲਿਆ ਜਾਂਦਾ ਨਾ। ਪਹਿਲਾਂ ਸਤਿਗੁਰੂ ਜੀ ਨੇ ਆਪ ਲੰਬਾ ਸਮਾਂ ਇੱਥੇ ਸਿਮਰਨ ਕੀਤਾ, ਹੁਣ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਮਰਿਆਦਾ ਦੇ ਅਨੁਸਾਰ ਕੀਰਤਨ, ਕਥਾ, ਗੁਰਬਾਣੀ ਦੇ ਪਾਠ, ਵਿਖਿਆਨ, ਆਰਤੀ, ਸ੍ਰੀ ਅਖੰਡ ਪਾਠ ਸਾਹਿਬ, ਸਹਿਜ ਪਾਠ, ਸਾਧ ਸੰਗਤ ਜੀ ਇਸ ਪ੍ਰਕਾਰ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਕੇਵਲ ਇਸ ਇੱਕ ਸਥਾਨ 'ਤੇ ਹੀ ਨਹੀਂ, ਜਿੱਥੇ ਵੀ ਸਤਿਗੁਰੂ ਜੀ ਦੀ ਬਾਣੀ ਪੜ੍ਹੀ ਜਾਂਦੀ ਲਹਿਰਾਂ ਬਹਿਰਾਂ ਹੋ ਜਾਂਦੀਆਂ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਹਾ ਸਿਮਰਨ ਭਇਓ, ਜਿੱਥੇ ਵੀ ਸਿਮਰਨ ਹੁੰਦਾ ਹੈ ਠਾਕੁਰ ਅਕਾਲ ਪੁਰਖ ਵਾਹਿਗੁਰੂ ਜੀ ਦਾ,
1: ਨਗਰ ਸੁਖ ਆਨੰਦ,
0: ਉਸ ਨਗਰ ਦੇ ਵਿੱਚ ਸੁਖ ਆਨੰਦ ਬਣਿਆ ਰਹਿੰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 24 ਘੰਟੇ ਲੰਗਰ ਚੱਲਦਾ ਹੈ, ਆਮ ਸਧਾਰਨ ਦਿਨਾਂ ਦੇ ਵਿੱਚ ਵੀ 1 ਲੱਖ ਤੋਂ ਜ਼ਿਆਦਾ ਸੰਗਤ ਹਰ ਰੋਜ਼ ਉੱਥੇ ਲੰਗਰ ਹੀ ਛਕਦੀ ਹੈ। ਜਿੱਥੇ ਵੀ ਨਾਮ ਜਪਿਆ ਜਾਂਦਾ ਹੈ, ਜਿੱਥੇ ਨਾਮ ਦਾ ਸੁੱਖ, ਆਤਮ ਸੁੱਖ ਅਤੇ ਪਰਮਾਤਮਾ ਜੀ ਦੀ ਪ੍ਰਾਪਤੀ ਦਾ ਆਨੰਦ ਬਣਿਆ ਰਹਿੰਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਪ੍ਰਤੱਖ ਲੋੜਾਂ ਪੂਰੀਆਂ ਹੋਣ ਦੇ ਸੁੱਖ ਤੇ ਪਦਾਰਥ ਛਕਣੇ ਦਾ ਆਨੰਦ ਬਣਿਆ ਰਹਿੰਦਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਬਿਸਰੈ ਠਾਕੁਰ ਪਿਆਰੋ,
0: ਪਰ ਮਹਾਰਾਜ ਬਹੁਤ ਥਾਵਾਂ ਤੇ ਨਾਮ ਜਪਿਆ ਵੀ ਨਹੀਂ ਜਾਂਦਾ ਨਾ। ਜਿੱਥੇ ਨਾਮ ਨਹੀਂ ਲੋਕ ਜਪਦੇ ਫਿਰ ਉੱਥੇ ਦਾ ਹਾਲ ਕੈਸਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਜਿਸ ਥਾਨ ਤੇ ਵਸਣ ਵਾਲਿਆਂ ਪ੍ਰਾਣੀਆਂ ਨੂੰ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਪਿਆਰੇ ਪਰਮੇਸ਼ਰ ਜੀ ਦਾ ਨਾਮ ਵਿਸਰ ਜਾਂਦਾ ਹੈ,
1: ਦੁੱਖ ਸਭ ਆਪਦ,
0: ਉੱਥੇ ਸਾਰੇ ਦੁੱਖ ਆ ਕੇ ਵਿਆਪਦੇ ਨੇ, ਉੱਥੇ ਵਿਪਤਾ ਪੈਂਦੀਆਂ ਨੇ, ਉੱਥੇ ਭੀੜਾਂ ਪੈਂਦੀਆਂ ਨੇ, ਉੱਥੇ ਮੁਸ਼ਕਲਾਂ ਬਣਦੀਆਂ ਨੇ, ਉੱਥੇ ਦੁੱਖ ਵਿਆਪਦੇ ਨੇ, ਦੁੱਖਾਂ ਦੇ ਝੱਗੜ, ਦੁੱਖਾਂ ਦੀਆਂ ਹਨੇਰੀਆਂ ਵਗ ਪੈਂਦੀਆਂ ਨੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਏ ਨ ਚੌਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਏ ਦਾ, ਸੇ ਹੀ ਨਗਰ ਉਜਾੜੀ ਜੀਓ। ਕਿੰਨੀਆਂ ਸੰਗਤਾਂ ਮਹਾਂਪੁਰਖਾਂ ਦੇ ਕੋਲ ਰੋਜ਼ ਆਉਂਦੀਆਂ ਨੇ ਜੀ, ਘਰ ਦੇ ਵਿੱਚ ਦੁੱਖ ਨੇ, ਅਤੇ ਤਖ਼ਤ ਸਾਹਿਬ ਜੀ ਦੇ ਮੁੱਖ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਗੁਰਬਾਣੀ ਦੇ ਪਾਠ ਦੱਸਦੇ ਨੇ, ਜਿਹੜੇ ਨਿਤਨੇਮ ਨਹੀਂ ਕਰਦੇ ਉਹਨਾਂ ਨੂੰ ਨਿਤਨੇਮ ਨਾਲ ਜੋੜਦੇ ਨੇ, ਜਿਹੜੇ ਨਿਤਨੇਮ ਕਰਦੇ ਨੇ ਉਹਨਾਂ ਨੂੰ ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਮੂਲ ਮੰਤਰ ਦੇ ਜਾਪ ਸੇਵਾ ਲਾਉਂਦੇ ਨੇ। ਸਾਧ ਸੰਗਤ ਜੀ ਜਿਹੜੇ ਦੁਖੀ ਪੁਕਾਰਾ ਕਰਨ ਆਉਂਦੇ ਨੇ, ਨਾਮ ਜਪ ਕੇ ਉਹ ਵੀ ਸੁੱਖ ਆਨੰਦ ਦੇ ਸਹਿਤ ਵੱਸਦੇ ਨੇ। ਦੁੱਖ ਆਉਂਦੇ ਹੀ ਉੱਥੇ ਨੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ। ਜਿਵੇਂ ਪੱਕਾ ਰੋਗੀ ਕੋੜ ਦਾ ਵਿਰਲਾਪ ਕਰਦਾ ਨਾ, ਇਵੇਂ ਉਹ ਲੋਕ ਵਿਰਲਾਪ ਕਰਦੇ ਨੇ ਜਿਨ੍ਹਾਂ ਨੂੰ ਨਾਮ ਵਿਸਰ ਜਾਂਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਤੇ ਕੈਂਸਰ ਤੱਕ ਦੇ ਭਿਆਨਕ ਰੋਗ ਠੀਕ ਹੋ ਜਾਂਦੇ ਨੇ ਨਾਮ ਜਪਣ ਦੇ ਨਾਲ।
1: ਜਹਾਂ ਜਹ ਗੁਣ ਗਾਏ ਆਨੰਦ ਮੰਗਲ ਰੂਪ।
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਜਿੱਥੇ ਵਾਹਿਗੁਰੂ ਜੀ ਦੇ ਮੰਗਲ ਰੂਪ ਆਨੰਦਦਾਇਕ ਗੁਣਾਂ ਨੂੰ ਗਾਇਆ ਜਾਂਦਾ ਹੈ,
1: ਤਹਾਂ ਸਦਾ ਸੁਖ ਸੰਪਦ,
0: ਉੱਥੇ ਸਦਾ ਸਦਾ ਸੁਖ ਬਣੇ ਰਹਿੰਦੇ ਨੇ, ਤੇ ਸਾਰੀ ਸੰਪਦਾ ਧਨ ਦੀ ਵੀ ਕਮੀ ਨਹੀਂ ਰਹਿੰਦੀ। ਜਿਨ੍ਹਾਂ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਉੱਥੇ ਧਨ ਸੰਪਦਾ ਵੀ ਚਾਰੇ ਦਰਵਾਜ਼ਿਆਂ ਚੋਂ ਧੱਕੇ ਮਾਰ ਮਾਰ ਕੇ ਆਉਂਦੀ ਹੈ ਜੀਓ।
1: ਜਹਾਂ ਸ਼੍ਰਵਨ ਹਰ ਕਥਾ ਨਾ ਸੁਣੀਐ,
0: ਤੇ ਜਿੱਥੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਕਥਾ ਦੁਆਰਾ ਸਰਵਣ ਨਹੀਂ ਕੀਤਾ ਜਾਂਦਾ, ਜਿੱਥੇ ਵਾਹਿਗੁਰੂ ਜੀ ਦਾ ਕੀਰਤਨ ਸਰਵਣ ਨਹੀਂ ਕਰਦੇ, ਤੇ ਕਥਾ ਵਖਿਆਨ ਵੀ ਸਰਵਣ ਨਹੀਂ ਕਰਦੇ।
1: ਮਹਾ ਭਿਆਨ ਉਦਿਆਨ,
0: ਭਾਈ ਉੱਥੇ ਜੇ ਉੱਚਾ ਵਸਦਾ ਸ਼ਹਿਰ ਵੀ ਕਿਉਂ ਨਾ ਹੋਵੇ, ਉਹਨੂੰ ਵੱਡੀ ਭਾਰੀ ਉਜਾੜ ਬੀਆਬਾਨ ਜੰਗਲ ਜਾਣਨਾ ਕਰੋ, ਉਸ ਨੂੰ ਭਿਆਨਕ ਜੰਗਲ ਜਾਣਨਾ ਕਰੋ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਸਾਧ ਸੰਗਤ ਜੀ, ਸੋਨੇ ਦਾ ਕਿਲਾ ਸੀ ਨਾ ਲੰਕਾ, ਨਾਮ ਨਹੀਂ ਸੀ ਜਪਿਆ ਜਾਂਦਾ, ਅੱਜ ਨਾਮੋ ਨਿਸ਼ਾਨ ਨਹੀਂ ਲੱਭਦਾ। ਜੰਗਲ ਸੀ ਨਾ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਘੁੱਗ ਵਸਦਾ ਸ਼ਹਿਰ ਹੈ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਜੰਗਲ ਵਿੱਚ ਮੰਗਲ ਲਾ ਦਿੱਤਾ, ਨਾਮ ਜਪਿਆ ਜਾਂਦਾ ਹੈ ਤੇ ਅੱਜ ਵਿਸ਼ਵ ਪ੍ਰਸਿੱਧ ਸ਼ਹਿਰ ਹੈ। ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਭਿਆਨਕ ਬੀਆਬਾਨ ਜੰਗਲ ਉਸ ਸਥਾਨ ਨੂੰ ਜਾਣਨਾ ਕਰੋ।
1: ਜਹਾਂ ਕੀਰਤਨ ਸਾਧ ਸੰਗਤ ਰਸ,
0: ਭਾਈ ਜਿੱਥੇ ਕੀਰਤਨ ਹੁੰਦਾ ਹੈ ਤੇ ਸਾਧ ਸੰਗਤ ਪਿਆਰ ਦੇ ਨਾਲ ਮਿਲ ਕੇ ਨਾਮ ਜਪਦੀ ਹੈ,
1: ਸਗਨ ਵਾਸ ਫਲਾਨੰਦ,
0: ਉੱਥੇ ਸਗਨ ਬਹੁਤੇ ਹੀ ਜ਼ਿਆਦਾ ਸੁੱਖਾਂ ਰੂਪੀ ਜਿਹੜੇ ਫਲ ਨੇ ਆ ਕਰਕੇ ਵਸਦੇ ਨੇ। ਇਸੇ ਪ੍ਰਕਾਰ ਨਦ, ਨਦ ਨਾਮ ਸਮੁੰਦਰ ਦਾ ਹੈ, ਸੁੱਖਾਂ ਦੇ ਸੁੱਖ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਜੀ ਦਾ ਨਾਮ ਜਪਿਆ ਜਾਂਦਾ ਹੈ, ਉੱਥੇ ਸਗਨ ਬਹੁਤ ਜ਼ਿਆਦਾ ਸੁੱਖ ਤੇ ਆਨੰਦ ਖੇੜੇ ਪ੍ਰਾਪਤ ਹੁੰਦੇ ਹਨ ਜੀਓ।
1: ਸਿਮਰਨ ਕੋਟ ਬਰਖ ਜੀਵੈ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਲੰਬੀਆਂ ਉਮਰਾਂ ਭੋਗਣ ਵਾਲੇ ਬਹੁਤ ਨੇ ਪਰ ਨਾਮ ਨਹੀਂ ਜਪਦੇ, ਉਹਨਾਂ ਦਾ ਜੀਣਾ ਸਫਲਾ ਨਹੀਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਜਿਹੜਾ ਬਿਨਾਂ ਸਿਮਰਨ ਤੋਂ ਹੈ, ਭਾਵੇਂ ਕਰੋੜਾਂ ਸਾਲ ਦੀ ਲੰਬੀ ਉਮਰ ਕਿਉਂ ਨਾ ਬਤੀਤ ਕਰ ਲਵੇ, ਕਰੋੜਾਂ ਸਾਲ ਵੀ ਜਿਉਂਦਾ ਰਵੇ,
1: ਸ਼ਰਨ ਸ਼ਰਨ ਸ਼ਰਨ ਪ੍ਰਭ ਪਾਵ
0: ਸਗਲੀ ਔਦ ਬਿਰਥਾਨਦ, ਭਾਈ ਉਸਦੀ ਕਰੋੜਾਂ ਸਾਲਾਂ ਦੀ ਬਤੀਤ ਕੀਤੀ ਹੋਈ ਜਿਉਈ ਹੋਈ ਜਿਹੜੀ ਜ਼ਿੰਦਗੀ ਹੈ ਨਾ, ਸਾਰੀ ਵਿਅਰਥ ਹੈ ਜੇ ਨਾਮ ਜਪਿਆ ਹੀ ਨਹੀਂ, ਤੇ ਕਰੋੜਾਂ ਸਾਲ ਜਿਉਣਾ ਵਿਅਰਥ ਹੈ, ਕਿਸੇ ਕਾਰਜ ਨਹੀਂ ਹੈ, ਨਿਸਫਲ ਹੈ ਜੀਓ।
1: ਸਿਮਰਨ ਕੋਟ ਬਰਖ ਜੀਵੈ,
0: ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਸਿਮਰਨ ਤੋਂ ਹੀਣਾ ਹੈ, ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਦਾ, ਧਿਆਨ ਵਿੱਚ ਯਾਦ ਵਿੱਚ ਜੁੜ ਕਰਕੇ ਨਹੀਂ ਬੈਠਦਾ ਹੈ, ਉਹ ਕਰੋੜਾਂ ਸਾਲ ਵੀ ਜਿਉਂਦਾ ਰਵੇ ਮੁਕਤੀ ਰੂਪੀ ਫਲ ਨੂੰ ਨਹੀਂ ਪਾਉਂਦਾ, ਪਰਮੇਸ਼ਰ ਜੀ ਦੀ ਪ੍ਰਾਪਤੀ ਰੂਪੀ ਫਲ ਨੂੰ ਨਹੀਂ ਪਾਉਂਦਾ, ਬ੍ਰਹਮ ਗਿਆਨ ਰੂਪੀ ਫਲ ਨੂੰ ਨਹੀਂ ਪਾਉਂਦਾ। ਬ੍ਰਹਮ ਗਿਆਨ ਰੂਪੀ ਫਲ ਤੋਂ ਬਿਨਾਂ ਕਰੋੜਾਂ ਸਾਲ ਦੀ ਉਮਰਾਂ ਵੀ ਵਿਅਰਥ ਲੰਘਾ ਦਿੰਦਾ, ਗੁਜ਼ਾਰ ਦਿੰਦਾ ਹੈ।
1: ਨਿਮਖ ਗੋਬਿੰਦ ਭਜਨ ਕਰਤਾ,
0: ਮਹਾਰਾਜ ਇੰਨਾ ਪ੍ਰਤਾਪ ਹੈ ਸਿਮਰਨ ਦਾ ਕਿ ਸਿਮਰਨ ਤੋਂ ਬਿਨਾਂ ਕਰੋੜਾਂ ਸਾਲ ਵੀ ਵਿਅਰਥ ਨੇ। ਮਹਾਰਾਜ ਫਿਰ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦਾ ਫਲ ਵੀ ਦੱਸੋ। ਹਜ਼ੂਰ ਫਰਮਾਉਂਦੇ ਨੇ ਭਾਈ ਕਿੰਨਾ ਕੁ ਫਲ ਸਿਮਰਨ ਦਾ ਆਖੀਏ, ਏਕ ਨਿਮਖ, ਕੋਈ ਇੱਕ ਨਿਮਖ ਮਾਤਰ ਵੀ। ਸਾਧ ਸੰਗਤ ਜੀ, ਜਿਹੜਾ ਅੱਖ ਝਮਕੀ ਦੀ ਹੈ ਨਾ, ਅੱਖ ਝਮਕਣ ਦੇ ਸਮੇਂ ਨੂੰ ਨਿਮਖ ਕਿਹਾ ਜਾਂਦਾ। ਸਤਿਗੁਰੂ ਜੀ ਬਚਨ ਕਰਦੇ ਨੇ ਏਕ ਨਿਮਖ ਗੋਬਿੰਦ ਭਜਨ ਕਰ, ਜਿਹੜੇ ਨਿਮਖ ਮਾਤਰ ਵੀ ਪਿਆਰ ਦੇ ਵਿੱਚ ਜੁੜ ਕਰਕੇ ਪਰਮੇਸ਼ਰ ਜੀ ਦੇ ਨਾਮ ਦਾ ਭਜਨ ਕਰਦੇ ਹਨ,
1: ਸਦਾ ਸਦਾ ਜੀਵਾਨੰਦ,
0: ਉਹ ਸਦਾ ਸਦਾ ਵਾਸਤੇ ਜੀਵਨ ਭਾਵ ਨੂੰ, ਸਦ ਜੀਵਨ ਨੂੰ ਪ੍ਰਾਪਤ ਕਰ ਲੈਂਦੇ ਨੇ, ਕਾਲ ਦੀ ਫਾਹੀ ਤੋਂ ਬਚ ਜਾਂਦੇ ਨੇ। ਏਕ ਬਾਰ ਜਿਨ ਤੋਂ ਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਵੇਂ ਸਾਧ ਸੰਗਤ ਜੀ, ਪਾਪੀ ਜਾਮਲ ਨੇ ਇੱਕ ਵਾਰ ਹੀ ਨਾਰਾਇਣ ਬਚਾ ਆਖਿਆ ਸੀ ਨਾ, ਕਾਲ ਦੀ ਫਾਹੀ ਚੋਂ ਬਚਾ ਲਿਆ ਪਰਮੇਸ਼ਰ ਜੀ ਨੇ, ਬੈਕੁੰਠ ਧਾਮ ਵਿੱਚ ਨਿਵਾਸ ਦੇ ਦਿੱਤਾ। ਭਾਈ ਹਿਰਦੇ ਦੇ ਪਿਆਰ ਕਰਕੇ ਕੋਈ ਇੱਕ ਵਾਰ ਵੀ ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰ ਲਵੇ, ਨਿਮਖ ਮਾਤਰ ਵੀ ਜੁੜ ਜਾਵੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਸਦਾ ਸਦਾ ਜੀਵਾਨੰਦ, ਸਦਾ ਸਦਾ ਵਾਸਤੇ ਆਨੰਦ ਦੇ ਸਹਿਤ ਜੀਵਨ, ਸਦ ਜੀਵਨ, ਅਵਸਥਾ ਵਾਲਾ ਜੀਵਨ, ਤੁਰਿਆ ਪਦ ਵਾਲਾ ਜੀਵਨ ਪ੍ਰਾਪਤ ਕਰ ਲੈਂਦਾ ਹੈ, ਪਰ ਪਿਆਰ ਦੇ ਨਾਲ ਜਪੇ। ਜਿਹੜਾ ਤੇ ਪਿਆਰ ਨਾਲ ਜਪੇ ਸਾਧ ਸੰਗਤ ਜੀ, ਨਿਮਖ ਮਾਤਰ ਸਮੇਂ 'ਚ ਹੀ ਆਨੰਦ ਪ੍ਰਾਪਤ ਕਰ ਲੈਂਦਾ, ਅਤੇ ਜੇ ਹਿਰਦੇ ਵਿੱਚ ਪਿਆਰ ਨਹੀਂ ਤੇ ਸਾਧ ਸੰਗਤ ਜੀ ਬੇਅੰਤ ਵਾਰ ਕਹਿ ਕੇ ਵੀ ਉਹ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਦੁਨਿਆਵੀ ਸੁੱਖ ਤਾਂ ਪ੍ਰਾਪਤ ਹੋ ਹੀ ਜਾਣਗੇ, ਪਰ ਜੀਵਾਨੰਦ ਦੀ ਅਵਸਥਾ ਪ੍ਰਾਪਤ ਨਹੀਂ ਕਰਦੇ। ਪਰ ਜਿਹੜੇ ਪਿਆਰ ਨਾਲ ਜਪਦੇ ਨੇ, ਨਿਮਖ ਮਾਤਰ ਸਮੇਂ ਦੇ ਅੰਦਰ ਹੀ ਸਦ ਜੀਵਨ ਨੂੰ ਪਾ ਲੈਂਦੇ ਹਨ।
1: ਨਿਮਖ ਗੋਬਿੰਦ ਭਜਨ ਕਰ।
0: ਸੋ ਇਸ ਪ੍ਰਕਾਰ ਜਿਹੜੇ ਨਿਮਖ ਮਾਤਰ ਸਮਾਂ ਵੀ ਇੱਕ ਪਰਮੇਸ਼ਰ ਜੀ ਦੀ ਬੰਦਗੀ ਕਰਦੇ ਨੇ, ਭਜਨ ਕਰਦੇ ਹਨ,
1: ਸਦਾ ਸਦਾ ਜੀਵਾਨੰਦ,
0: ਭਾਈ ਤਾਓ ਉਸ ਸਿਮਰਨ ਦੇ ਸਦਕਾ, ਤਾਓ ਉਹ ਜਿਹੜੇ ਤਿਸ ਪ੍ਰਾਣੀਆਂ ਨੇ ਸਦਾ ਸਰੂਪ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਤੇ ਸਦਾ ਵਾਸਤੇ ਜੀਵਨ ਨੂੰ ਤਿੰਨਾਂ ਨੇ ਸਦ ਜੀਵਨ ਨੂੰ ਪਾਇਆ ਹੈ।
1: ਸ਼ਰਨ ਸ਼ਰਨ ਪ੍ਰਭ ਪਾਵੋ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਅਸੀਂ ਕਾਰਨ ਸਬੱਬ ਕਿਹੜਾ ਕਰੀਏ ਕਿ ਸਾਡਾ ਭਲਾ ਹੋ ਜਾਵੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਰਨ ਪ੍ਰਤ ਪਾਲਕ ਪਰਮੇਸ਼ਰ ਜੀ ਜੋ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਕੰਠ ਨਾਲ ਲਾ ਲੈਂਦੇ ਨੇ, ਤਿਸ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਪਾਉਣਾ ਕਰੋ। ਸਰਨ ਪ੍ਰਭ ਪਾਵੋ, ਮਨ ਕਰਕੇ ਵੀ ਆਪਣੇ ਆਪ ਨੂੰ ਸ਼ਰਨ ਵਿੱਚ ਪਾਵੋ, ਸਰਨ ਪ੍ਰਭ ਪਾਵੋ, ਤਨ ਕਰਕੇ ਵੀ ਆਪਣੇ ਆਪ ਨੂੰ ਸਰਨ ਵਿੱਚ ਪਾਵੋ। ਇਸੇ ਪ੍ਰਕਾਰ ਸਰਨ ਪ੍ਰਭ ਪਾਵੋ ਇਹ ਅਨਵੈ ਕਰਕੇ ਅਰਥ ਨੇ, ਬਾਣੀ ਕਰਕੇ ਵੀ ਆਪਣੇ ਆਪ ਨੂੰ ਸਦਾ ਪ੍ਰਭੂ ਜੀ ਦੀ ਸ਼ਰਨ ਵਿੱਚ ਪਾ ਕੇ ਰੱਖੋ।
1: ਸਾਧ ਸੰਗਤ ਕਿਰਪਾ ਨਦ,
0: ਤੇ ਬੇਨਤੀਆਂ ਕਰਦੇ ਰਹੋ, ਹੇ ਕਿਰਪਾ ਨਦ, ਕਿਰਪਾ ਦੇ ਸਾਗਰ ਪਰਮੇਸ਼ਰ ਜੀ, ਕਿਰਪਾਲਤਾ ਕਰਕੇ ਸਾਨੂੰ ਸਾਧ ਸੰਗਤ ਦੀ ਦਾਤ ਬਖਸ਼ੋ, ਸਤ ਸੰਗਤ ਦੇ ਨਾਲ ਮਿਲ ਕਰਕੇ ਆਪ ਜੀ ਦਾ ਹਰ ਜਸ ਕਰਦੇ ਰਹੀਏ।
1: ਕਪੂਰ ਰਹਿਓ ਹੈ ਸਰਬ ਮੈਂ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਐਸੇ ਨੇ ਪਰਮੇਸ਼ਰ ਜੀ ਜੋ ਸਰਬਤ ਸਥਾਨਾਂ ਦੇ ਅੰਦਰ ਪਰਿਪੂਰਨ ਹੋ ਰਹੇ ਹਨ।
1: ਸਗਲ ਗੁਣਾ ਵਿਦ ਜਾਣਦ,
0: ਸੋ ਮੈਂ ਸਗਲ ਸਰਬ ਮੈਂ, ਸਰਬਤ ਸਥਾਨਾਂ ਦੇ ਅੰਦਰ ਪਰਿਪੂਰਨ ਹੋ ਰਹੇ ਨੇ, ਸਰਬ ਗੁਣਾ ਵਿਦ ਜਾਣਦ, ਤੇ ਜਿਹੜੇ ਪਰਮੇਸ਼ਰ ਜੀ ਸਾਰਿਆਂ ਗੁਣਾਂ ਦੀ ਨਿਧ ਖਜ਼ਾਨਾ ਨੇ, ਜਿਹੜੇ ਗੁਣੀ ਨਿਧਾਨ ਨੇ, ਗੁਣਾਂ ਦੀ ਦਾਤ ਦੇਣ ਵਾਲੇ ਨੇ, ਸਗਲ ਗੁਣਾ ਵਿਦ, ਸਾਰੇ ਗੁਣ ਦੇਣ ਦੀਆਂ ਵਿਧੀਆਂ ਜਾਣਦੇ ਨੇ ਕਿ ਉੱਤਮ ਅਧਿਕਾਰੀਆਂ ਨੂੰ ਗੁਣ ਕਿਵੇਂ ਦੇਣੇ ਨੇ, ਸਤ ਸੰਤੋਖ ਦਇਆ ਧਰਮ ਧੀਰਜ ਵਿਚਾਰ ਕਿਵੇਂ ਦੇਣੀ ਹੈ, ਸਰਵਣ ਮੰਨਣ ਨਿਧਿਆਸਣ ਕਿਵੇਂ ਦੇਣੇ ਨੇ, ਸਾਰੇ ਗੁਣਾਂ ਨੂੰ ਦੇਣ ਵਾਲੇ ਦਾਤਾ ਜੀ ਨੇ। ਭਾਈ ਐਸੇ ਜਿਹੜੇ ਪਰਮੇਸ਼ਰ ਜੀ ਨੇ ਵਿਦ ਜਾਣਦ, ਸਾਰੀਆਂ ਵਿਧੀਆਂ ਨੂੰ ਜਾਣਦੇ ਵੀ ਆਪ ਨੇ, ਪਾਪੀਆਂ ਨੂੰ ਕਿਵੇਂ ਤਾਰਨਾ, ਪੁੰਨੀਆਂ ਨੂੰ ਕਿਵੇਂ ਤਾਰਨਾ, ਦੁਰਾਚਾਰੀਆਂ ਨੂੰ ਸਾਧੂ ਦੁਆਰਾ ਕਿਵੇਂ ਤਾਰਨਾ, ਤੇ ਜਿਨ੍ਹਾਂ ਦੇ ਮੱਥੇ ਦੇ ਭਾਗ ਹੀ ਇੰਨੇ ਮੰਦਕਰਮੀ ਨੇ, ਨਰਕਾਂ ਵਿੱਚ ਪਾ ਕੇ ਦੁੱਖ ਕਿਵੇਂ ਭੁਗਾਉਣੇ ਨੇ, ਸਾਰਿਆਂ ਜੀਵਾਂ ਨੂੰ ਪਾਪਾਂ ਪੁੰਨਾਂ ਦਾ ਫਲ ਕਿਵੇਂ ਦੇਣਾ, ਪਰਉਪਕਾਰੀਆਂ ਨੂੰ ਤਾਰਨਾ ਕਿਵੇਂ ਹੈ, ਸਾਧੂਆਂ ਨੂੰ ਖੁਦ ਦੇ ਵਿੱਚ ਅਭੇਦ ਕਿਵੇਂ ਕਰਨਾ ਹੈ। ਵਾਹਿਗੁਰੂ ਜੀ ਸਰਬ ਵਿਆਪੀ ਜੀ ਸਾਰੀਆਂ ਵਿਧੀਆਂ ਨੂੰ ਆਪੇ ਹੀ ਜਾਣਦੇ ਹਨ ਜੀ। ਇਸ ਪ੍ਰਕਾਰ ਸਾਧ ਸੰਗਤ ਜੀ ਵਾਹਿਗੁਰੂ ਜੀ ਦੀ, ਪਰਮੇਸ਼ਰ ਜੀ ਦੀ ਵਡਿਆਈ ਦੇ ਬਚਨ ਉਚਾਰਦਿਆਂ ਹੋਇਆਂ ਅੰਮ੍ਰਿਤਮਈ ਗੁਰਬਾਣੀ ਦੁਆਰਾ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਪਾਵਨ ਉਪਦੇਸ਼ ਦੀਆਂ ਬਖਸ਼ਿਸ਼ਾਂ ਕਰ ਰਹੇ ਨੇ, ਗੁਰਚਰਨਾਂ ਵਿਖੇ ਬੇਨਤੀਆਂ ਕਰੀਏ, ਮਹਾਰਾਜ ਜੀ ਆਪ ਜੀ ਨੇ ਕਿਰਪਾਲਤਾ ਕਰਕੇ ਜੋ ਆਪਣੇ ਅੰਮ੍ਰਿਤਮਈ ਪ੍ਰਵਚਨਾਂ ਦੁਆਰਾ ਸ਼ੁਭ ਸਿੱਖਿਆ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ, ਜੋ ਕਥਨ ਅਤੇ ਸਰਵਣ ਕਰਵਾਈ ਹੈ, ਮਹਾਰਾਜ ਇਹ ਸ਼ੁਭ ਸਿੱਖਿਆ ਸਾਡਿਆਂ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਸਿੱਖੀ, ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ ਹੋਈਆਂ ਭੁੱਲਾਂ ਚੁੱਕਾਂ ਦੀ। ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਤ ਬਖਸ਼ਿਸ਼ ਕਰ

ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਅੰਨ ਜਣਾਈ ਆਪਣੈ ਲਹਾ ਸੋ ਸੱਜਣ ਟੋਲ।

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਭ

ਫਤਿਹ ਖੁਸ਼ੀਆਂ ਦੇ ਜਕਾਰੇ ਗਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਪਰ ਅਕਾਲ ਦੇਗ ਦੇਗ ਫਤਿਹ ਗੁਰਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸਟੇ।

ਗੁਰੂ ਗਰੀਬ ਨਿਵਾਸ ਯੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗਰ ਸਾਹਿਬ ਵਿਖੇ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਭਰਦੇ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਸਤਿਕਾਰ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈ ਹੈ ਪਾਤਸ਼ਾਹ ਸਤਿਗੁਰੂ ਆਪ ਜੀ ਨਾਮ ਜਾਣੀ ਜਾਣੋ। ਸਤਿਗੁਰ ਜੀ ਕਿਰਪਾ ਕਰਨੀ, ਰਹਿਮਤ ਬਖਸ਼ਿਸ਼ ਕਰਨੀ।

ਸੀਸ ਪਟਕਾ ਤੇ ਜਾ ਕੇ ਕਾਨ ਮੈਂ ਖਜੂਰਾ ਥਸ ਮੂੰਡ ਛਟਕਾ ਤਾ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਖ ਕੋ ਚਰਈਆ ਫਲ ਫੂਲ ਕੋ ਫਚਈਆ ਸਦਾ ਬਨ ਕੋ ਬ੍ਰਹਮਈਆ ਔਰ ਦੂਸਰੋ ਨਬੂਕ ਸੋ ਕਹਾ ਭਯੋ ਫੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਡੀ ਕੋ ਫਚਈਆ ਬੋਲ ਪੂਛ ਲੀਜ ਜੋ

ਪਾਈ ਆ ਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਗੀਤ ਜੋ ਪਪਾਇਤ ਜਾਪ ਦੇ ਵਿਭੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉਡਤ ਜੋ ਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਡੋਲ ਵੋ ਕਰਤ ਹੈ ਆਗਮ ਜਰਤ ਗਤ ਰਾਂਡ ਵੀ ਰਾਂਡ ਕੀ ਪਰਤ ਕਰ ਪਤਾਲ ਕੇ ਵਸ ਕੇ ਉਹ ਜੰਗ ਨ ਤਰਤ ਹੈ ਕੋ ਭਯੋ ਮੁੰਡਿਆ ਸੰਨਿਆਸੀ ਗੋ ਜੋਗੀ ਭਯੋ ਕੋ ਬ੍ਰਹਮਚਾਰੀ ਗੋ ਜਤਿ ਅਨੁਮਾਨ ਵੋ ਹਿੰਦੂ ਤੁਰਕ ਗੋ ਰਾਮ ਜੀ ਇਮਾਮ ਸਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਵੋ ਕਰਤਾ ਕਰੀਮ ਸੁਈ ਰਾਸਕ ਰਹੀਮ ਉਈ ਦੂਸਰੋ ਨਭੇ

ਉੜਤ ਕਿਤ ਜਲ ਮੈਂ ਰਹਤ ਕਿਤ ਗਿਆਨ ਕਿ ਵਿਹੀਨ ਜਗ ਜਾ ਰਹੀ ਮਰਤ ਹੈ। ਸੋਧ ਹਰ ਦੇਵਤਾ ਵਿਰੋਧ ਹਰ ਦਾਨ ਵੱਡੇ ਬੋਧ ਹਰ ਬੋਧਕ ਪ੍ਰਬੋਧ ਹਰ ਜਾਪਸੀ ਘਸ ਹਰ ਚੰਦਨ ਲਗਾਏ ਹਰ ਚੋਆਚਾਰ ਪੂਜ ਹਰ ਪਾਹਨ ਚੜ੍ਹਾਏ ਹਰ ਲਾਪਸੀ ਗਾਹ ਹਰ ਗੁਰਨ ਮਨਾਏ ਹਰ ਮੜੀ ਮਟ ਦੀਪ ਹਰ ਫੀਤਨ ਲਗਾਏ ਹਰ ਛਾਪਸੀ ਗਾਏ ਹਰ ਗੰਧਰਵ ਬਜਾਏ ਹਰ ਕਿੰਨਰ ਸਭ ਪਚ ਹਰ ਪੰਡਿਤ ਪਵਤ।

ਗਈ ਕਰ ਤਬੀਰ ਵਿਦਿਆ ਵਿਚਾਰ ਨਹੀਂ ਤਦਬ ਦਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਹੀ ਸਿਮ੍ਰਿਤ ਸਾਥਰਤ ਉਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਵਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰ ਵਿਗਾਨ ਕਹੂੰ ਧੂਪ ਦੇਵ ਕਹੂੰ ਅਰਗ ਦਾਨ ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ਕਹੂੰ ਰਿਧ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸ ਸਿਮ੍ਰਿਤ ਉਚਾਰ ਕਈ ਬਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਭ੍ਰਮਤ ਦੇਸ ਦੇ ਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਧ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹੀਂ ਤਦਬ ਤਾਸ ਪਾਇਤਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗਦਾਨ ਬਿਨ ਏਕ ਨਾਮ ਏਕ ਚਿੱਤ ਲੀਨ ਭੋ ਕੁਟੋ

ਜੰਤਰ ਮੰਤਰ ਨਤੰਤਰ ਜਾ ਕੋ ਆਦਿ ਪੁਰਖ ਅਪਾਰ, ਹਸਤ ਕੀਟ ਵਿਖੈ ਪਸ ਸਭ ਠੌਰ ਮੈਂ ਨਿਰਧਾਰ। ਜਾਤ ਪਾਤ ਨ ਤਾਤ ਜਾ ਕੋ ਮੰਤਰ ਮਾਤ ਨ ਮਿੱਤਰ, ਸਰਬ ਠੌਰ ਵਿਖੈ ਰਮਿਓ ਜੈ ਚੱਕਰ ਚਿਹਨ ਨ ਚਿੱਤਰ। ਆਦਿ ਦੇਵ ਉਦਾਰ ਮੂਰਤ ਆਦਿ ਨਾਥ ਅਨੰਤ, ਆਦਿ ਅੰਤ ਨ ਜਾਨੀਐ ਵਿਖਾਦ ਦੇਵ ਤੁਰੰਤ। ਦੇਵ ਭੇਵ ਨ ਜਾਨਹੀ ਜੇ ਮਰਮ ਵੇਦ ਕਤੇਵ, ਸਨਕ ਔਸਨ ਕੇਸ ਨੰਦਨ ਪਾਵਈ ਨ ਸੇਵ। ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ, ਨੇਤ ਨੇਤ ਪੁਕਾਰਹੀ ਸਿਵ ਸਖਰੋ ਮੁਖਚਾਰ। ਸਰਪ ਸਪਤ ਬਤਾਰ ਕੇ ਦਰ ਜਾਪ ਹੀ ਜਹ ਜਾਪ, ਆਦਿ ਦੇਵਾ ਗਾਧ ਤੇ ਜਨ ਆਦਿ ਮੂਰਤ ਅਤਾਪ। ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ, ਸਰਵ ਠੌਰ ਰਹੇ ਓ ਵਿਰਾਜ ਤੇ ਰਾਜ ਰਾਜ ਪ੍ਰਵੀਨ। ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀ ਅਨਮਾਹੇ, ਬੈਸ ਨੰਕੇ ਬਿਖੇ ਬਿਰਾਜੇ ਸੂਤਰ ਵੀ ਵਹਿਨਾਹੇ। ਗੂੜ ਗੌੜ ਨ ਭੀਤ ਭੀਖਰ ਬ੍ਰਹਮ ਸੇਕ ਸਰੂਪ, ਰਾਤ ਦਿਵਸ ਨ ਮਧ ਉਰਧ ਨ ਭੂਮਾ ਕਾਸ ਅਨੂਪ। ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ, ਤੀਰਥ ਯਾਤਰ ਨ ਦੇਵ ਪੂਜਾ ਗੌਰ ਕੇ ਨ ਅਧੀਨ। ਸਰਬ ਸਪਤ ਬਤਾਰ ਕੇ ਤਰ ਜਾਨੀਏ ਜਹ ਜੋਤ, ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ। ਸੋਤ ਸੋਤ ਹਟੇ ਸਫੈ ਸੁਰ ਵਿਰੋਧ ਦਾਨਵ ਸਰਬ, ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ। ਪੜਤ ਪੜਤ ਥਕੇ ਮਹਾਂਗਵ ਗੜ ਗੜਤ ਗਾੜ ਅਨੰਤ, ਹਾਰ ਹਾਰ ਕਹਿਓ ਸਭੂ ਮਿਲ ਨਾਮ ਨਾਮ ਤੁਰੰਤ। ਬੇਦ ਭੇਦ ਨ ਪਾਇਓ ਲਖਿਓ ਨ ਸੇਵਕ ਤੇਬ, ਦੇਵ ਦਾਨੋ ਮੂੜ ਮਾਨੋ ਜਛ ਨ ਜਾਣੈ ਜੇਬ। ਭੂਤ ਬਾਬ ਭਵਾਨ ਭੂਪਤ ਆਦਿ ਨਾਥ ਅਨਾਥ, ਅਗਨ ਬਾਜ ਲੇਥਲੇ ਮਹਿ ਸਰਵ ਠੌਰ ਨਿਵਾਸ। ਦੇਹ ਗੇਹ ਨ ਨੇ ਸਨੇਹ ਵੇਹ ਨਾਥ ਅਜੀਤ, ਸਰਵ ਗੰਜਨ ਸਰਵ ਭੰਜਨ ਸਰਵ ਤੇ ਅਨਭੀਤ। ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨ ਵਰਣ ਜਾ ਕੋ ਜਾਤ ਪਾਤ ਨ ਭੇਖ। ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ, ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ। ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਦ ਦਿਆਲ ਸਵਾਮੀ ਆਦਿ ਦੇਵ ਪਾਲ। ਦੀਨ ਬੰਧ ਪ੍ਰਭੀਨ ਸ੍ਰੀਪਦ ਸਰਬ ਕੋ ਕਰਤਾਰ, ਵਰਨ ਚਿਹਨ ਨ ਚੱਕਰ ਜਾ ਕੋ

ਵੰਗੇ ਬਬਰ ਬਵੰਗੇ ਹੁਜਾ ਫਰੰਗੇ ਤੇਜ ਬਰੰਗ ਲੰਗੁੜੀਆ ਫਾਂਦੇ ਆਯੁਦ ਬਾਂਧੇ ਸੈਨ ਵਿਮਰਦਨ ਕਾਲ ਸੁਰੰਗ ਅਸ਼ਟਾਇਤ ਜਮਕੇ ਭੂਖਣ ਦਮਕੇ ਅਤ ਸਿ ਜਮਕੇ ਫੁੰਗ ਫਨੰ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਰੰਭ ਕਬਰ ਦੰਦ ਦੈਤ ਜਿਣੰ ਚੰਡਾ ਸੁਰ ਚੰਡਨ ਮੁੰਡ ਮੇ ਮੁੰਡਨ ਖੰਡ ਅਖੰਡਨ ਖੂਨ ਖਿਤੇ ਦਾਮਨੀ ਦਮੰਗਣ ਤੁਜਾ ਫਰੰਕਣ ਫਣੇ ਫੁੰਕਾਰਨ ਜੋਧ ਜਿਤੇ ਸਰਧਾਰ ਵਿਵਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਭੂਮਾ ਕਾਸਲ ਉਰਧੇ ਦਾਮਨੀ ਬ੍ਰਹਾਸਨ ਸੁਛਭ ਨਿਵਾਸਨ ਸ੍ਰੇਸ਼ਟ ਪ੍ਰਕਾਸਨ ਗੂੜ ਗਤੇ ਰਕਤਾਸੁਰ ਆਚਨ ਜੋਧ ਪ੍ਰਮਾਚਨ ਹਿਦੇ ਨਰਾਚਨ ਧਰਮ ਬ੍ਰਿਤੇ ਸ੍ਰੋਣੰਤ ਅਜਿੰਦੀ ਅਨਲ ਵਿਵੰਤੀ ਜੋਗ ਜਯੰਤੀ ਖੜਗ ਧਰੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਪਾਪ ਵਿਨਾਸਨ ਧਰਮ ਕਰੇ ਅਗ ਓਖ ਨਿਵਾਰਨ ਦੁਸ਼ਟ ਪ੍ਰਚਾਰਨ ਸ੍ਰਿਸ਼ਟ ਉਬਾਰਨ ਸੁਧ ਮਤੇ ਫਣੀ ਅਰਫੁੰਕਾਰਨ ਬਾਘ ਬਕਾਰਨ ਸਸ ਪ੍ਰਹਾਰਨ ਸਾਧ ਮਤੇ ਸਹਤੀ ਸੰਨਾਹਨ ਅਸ਼ ਪ੍ਰਵਾਹਨ ਬੋਲ ਨਿਵਾਹਨ ਤੇਜ ਤੁਲੰਗ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਭੂਮਾ ਕਾਸ ਪਤਾਲ ਜਨੰ ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਧੁਕਾਰਨ ਦ੍ਰਭ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਨਜ ਮਥੰਤੇ ਗੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸਨ ਸੂਰਜ ਪ੍ਰਤੇਜਨ ਅਸ਼ ਭੁਜੇ ਜੈ ਜੈ ਹੂਸੇ ਮੈਂ ਖਾਸੁਰ ਮਰਦਨ ਭਰਮ ਵਿਨਾਸਨ ਧਰਮ ਧੁਜੇ ਘੁੰਗਰੂ ਖਮੰਗਣ ਸਹਸ੍ਰ ਜਮੰਗਣ ਫਣੀਅਰ ਫੁੰਕਾਰਨ ਧਰਮ ਧੁਜੇ ਅਸ਼ਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ ਪ੍ਰਣਾਸਨ ਚਕ੍ਰ ਗਤੇ ਕੇਸਰੀ ਪ੍ਰਵਾਹੇ ਸੁਤ ਸੰਨਾ ਹੇ ਅਗਮਥਾ ਹੇ ਏਕ ਬ੍ਰਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦਿ ਕੁਮਾਰ ਅਗਾਧ ਬ੍ਰਤੇ ਸੁਰ ਨਰਮਨ ਬੰਧਨ ਦੁਸ਼ਟ ਨਿਕੰਦਨ ਭ੍ਰਿਸ਼ਟ ਬਿਨਾਸਨ ਬ੍ਰਿਤ ਮਥੇ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ ਕਿੰਕਣੀ ਵਰਸੋਹਣ ਸੁਰ ਨਰਮੋਹਣ ਸਿੰਘਾਰੋਹਣ ਪਿਤਲ ਤਲੇ ਜੈ ਜੈ ਹੋ ਸੀ ਸਭ ਠੋਰ ਨਿਵਾਸਨ ਪਾਏ ਬਤਾਲ ਕਾਸਨ ਲੇ ਸੰਕਟੀ ਨਿਵਾਰਨ ਅਧਮ ਉਧਾਰਨ ਤੇਜ ਪ੍ਰਕਰਖਣ ਧੁੰਦ ਤਪੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਧ ਅੱਛੇ ਸੁਧਤਾ ਸਮਰਪਣ ਤਰਕ ਪਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋ ਸੀ ਸਹਸ੍ਰ ਪ੍ਰਕਰਖਣ ਆਦ ਅਨੀਰ ਅਗਾਧ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਧੁੰਦ ਤੁਰੰਗਣ ਤਿਛ ਸਰੇ ਗਰ ਕਸਾ

ਉਸੇ ਰਕਤਾ ਸੁਰਖੰਡਨ ਸੰਭ ਜਗਰਤਨ ਸੰਭ ਮਥੇ ਬਾਰਜ ਵਿਲੋਜਨ ਬ੍ਰਿਧਨ ਵਿਮੋਚਨ ਸੋਜ ਵਿਸੋਜਨ ਕੌਜ ਕਸੇ ਦਾਮਨੀ ਬ੍ਰਹਾਸੇ ਸੁਭ ਸਰਣਾ ਸੇ ਸੁਭ੍ਰ ਸੁਭਾ ਸੇ ਦੁਸ਼ਟ ਕ੍ਰਸੇ ਚੰਚਲਾ ਬ੍ਰਹੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਨੰ ਜੈ ਜੈ ਉਸੀ ਮੈਂ ਖਾ ਸੁਰ ਮਰਦਨ ਆਦ ਅਨਾਦ ਅਗਾਦ ਉਰਧੰ ਘੰਟ ਕਾ ਬਿਰਾਜੇ ਰੁਣਝੁਣ ਬਾਜੇ ਬ੍ਰਹਮ ਬਾਜੇ ਸੁਨਤ ਸੁਰਨ ਕੋਕਿਲ ਸੁਨ ਲਾਜੇ ਕਿਲ ਵਿਗ ਭਾਜੇ ਸੁਖ ਉਪਰਾਜੇ ਮਧ ਉਰੰ ਦੁਰਜਨ ਦਲ ਤਛੇ ਮੰਤਨ ਰਿਛੇ ਸਭੈ ਨ ਭਜੇ ਰੋਹਰਣੰ ਜੈ ਜੈ ਓਸੀ ਮੈਂ ਖਾ ਸੁਰ ਮਰਦਨ ਚੰਡ ਚਕਰਤਨ ਆਦ ਗੁਰੰ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕ੍ਰੂਰ ਪਿਤੇ ਧੂਮ ਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤੁਰ ਬਥੰਤੀ ਦੁਸ਼ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੇ ਮੈਂ ਖਾ ਸੁਰ ਮਰਦਨ ਆਦ ਜੁਗਾਦ ਅਗਾਧ ਗਤੇ ਖਤਰੀਆਣ ਖਤੰਗੀ ਅਭੰਗੀ ਆਦ ਅਨੰਗੀ ਅਗਾਧ ਗਤੇ ਬ੍ਰਿੜ ਲਾਚ ਵਿਹੰਡਨ ਜਸੁਰ ਦੰਡਨ ਤੇਜ ਪ੍ਰਚੰਡ

ਦਾਮ ਨੀ ਪ੍ਰਕਾਸ਼ ਉਂਦਨ ਨਾਸੇ ਜੋ ਪ੍ਰਕਾਸ਼ ਅਤੁਲ ਬਲੇ ਦਾਨ ਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਤਰਖਣ ਬਿਤਲ ਤਲੇ ਅਸ਼ਟਾਇਤ ਬਾਹਣ ਬੋਲ ਨਿਬਾਹਣ ਸੰਤ ਬਨਾਹਨ ਗੂੜ ਕਤੇ ਜੈ ਜੈ ਹੋ ਸੇਵੈ ਖਾਸੁਰ ਮਰਦਨ ਆਦ ਅਨਾਦ ਅਗਾਧ ਪ੍ਰਤੇ ਦੁਖ ਦੁਖ ਪ੍ਰਵਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ ਸਾਰੰਗ ਸੰਨਾ ਹੇ ਦੁਸ਼ਟ ਪ੍ਰਤਾ ਹੇ ਅਰਦਲ ਗਾਹੇ ਦੋਖ ਹਰੇ ਗੰਜਨ ਗੁਮਾਨੇ ਅਤੁਲ ਪ੍ਰਵਾਨ ਸੰਤ ਜਮਾਨੇ ਆਦ ਅੰਤੇ ਜੈ ਜੈ ਹੋ ਸੇ ਮੈਂ ਖਾਸ ਮਰਦਨ ਸਾਧ ਪ੍ਰਜਤ ਸੰਤੁਸ਼ਟ ਹੰਤੇ ਕਾਰਣ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਤੁੰਦ ਮਤੇ ਅਸ਼ਟਾਇਤ ਚਮਕਣ ਸਸਤ੍ਰ ਜਮਕਣ ਦਾਮਿਨ ਦਮਕਣ ਆਦ ਬ੍ਰਤੇ ਡੁਗ ਡੁਕੀ ਦਮੰਕੇ ਬਾਖ ਬੰਕੇ ਭੁਜਾ ਫਰੰਕੇ ਸੁਧ ਗਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਚਛਰਾ ਸੁਨ ਮਾਰਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਵਟੇ ਪਾਪਾਨ ਬਿਹੰਡਨ ਦੁਸ਼ ਪ੍ਰਚੰਡਨ ਖੰਡ ਅਖੰਡਨ ਕਾਲ ਕੱਟੇ ਚੰਦਰਾਨੰ ਚਾਰੇ ਨਰਕ ਨਿਵਾਰੇ ਵਧਦ ਉਧਾਰੇ ਮੁੰਡ ਮਥੇ ਜੈ ਜੈ ਹੋ ਸੇ ਮੈਂ ਖਾਸ ਮਰਦਨ ਧੂਮਰ ਵਿਧੁੰਸਨ ਆਦ ਕਥੇ ਰਕਤਾਸੁਰ ਮਰਦਨ ਚੰਡ ਚਕਰਦਨ ਦਾਨ ਮਰਦਨ ਬਿਡਾਲ ਬਦੇ ਸਰਦਾਰ ਬਿਵਰਖਣ ਦੁਰਜਨ ਧਰਖਣ ਆਤੁਲ ਅਮਰਖਣ ਧਰਮ ਧੁਜੇ ਧੂਮਰਾਜ ਵਿਧੁੰਸਨ ਸੁਣਤ ਚੁੰਸਨ ਸੁੰਭ ਨ ਪਾਤ ਸੁੰਭ ਮਥੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਆਦ ਅਨੀਲ ਅਗਾਧ ਕਥੇ।

ਵੰਦਨ ਦੁਰੰਦ ਜਿਹ ਨੇਦ ਨੇਦ ਨਿਸ ਦਿਨ ਉਚਰੰਦ ਪਾਇਓ ਨ ਜਾਇ ਜਿਹ ਪੈਰ ਪਾਰ ਦੀ ਨਾਨ ਦੋਖ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਆਨੰਦ ਜਿਹ ਨੇਦ ਨੇਦ ਨਿਸ ਦਿਨ ਉਚਰੰਤ

ਪੋਖਤ ਹੈ ਜਲ ਮੈਂ ਜਲ ਮੈਂ ਬਲ ਮੈਂ ਗਲ ਕੇ ਨਹੀਂ ਕਰਮ ਵਿਚਾਰੇ ਅਧੀਨ ਦਿਆਲ ਦਿਆਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰ ਦਾਹਤ ਹੈ ਦੁਖ ਦੋਖਨ ਕਾ ਦਲ ਦੁਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰ ਪਾਰਨ ਪਾਏ ਸਕੇ ਪਦਮਾਪਤ ਬੇਦਕ ਤੇ ਬੇਦ ਉਚਾਰੇ ਰੋਜ ਹੀ ਰਾਜ ਵਿਲੋਕਤ ਰਾਜ ਕਰੋਕ ਰੁਹਾਨ ਕੀ ਰੋਜ ਨਟਾਰੇ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਣਾਏ ਦੇਵ ਦੇਵ ਖਪੇ ਅਹੰ ਵੇਵ ਨਾ ਵੇਵ ਲਖਿਓ ਭ੍ਰਮ ਸਿਓ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਧਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿੰਸਰੀ ਪਦਮਾਪਤ ਪਾਏ ਆਦ ਅਨੰਦ ਅਗਾਧ ਅਦਵਿਖ ਸੋ ਭੂਤ ਭਵਿਖ ਭਵਾਨ ਅਭੈ ਹੈ ਅੰਤ ਵਿਹੀਨ ਅਨਾਤਮ ਆਵ ਅਦਾਗ ਅਦੋਖ ਅਛਿਦ੍ਰ ਅਛੈ ਹੈ ਲੋਕਨ ਕੇ ਕਰਤਾ ਹਰਤਾ ਜਲ ਮੈਂ ਧਰ ਮੈਂ ਭਰਤਾ ਪ੍ਰਭ ਹੈ ਦੀਨ ਦਇਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀ ਪਦਮਾਪਤ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਭੋਗ ਨ ਵਹਿ ਹੈ ਦੇਹ ਵਿਹੀਨ ਸਨੇਹ ਸਭੋਤਨ ਨੇਹ ਬਿਰਕਤ ਅਗੇਹ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ੍ਰੀ ਪਦਮਾਪਤ ਲੈ ਹੈ

ਜਾਨ ਰਾਜ ਪਹਾਂ ਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਾਧ ਸੰਗਤ ਜੀ, ਜਦੋਂ ਮਹਾਰਾਜ ਜੀ ਦੱਖਣ ਦੇ ਵੱਲ ਆ ਰਹੇ ਹਨ, ਮਹਾਰਾਜ ਜੀ ਨੇ ਸ਼੍ਰੀ ਦਮਦਮਾ ਸਾਹਿਬ ਤੋਂ ਆਪਣਾ ਸਫ਼ਰ ਜਿਹੜਾ ਉਹ ਆਰੰਭ ਕਰਨਾ ਕੀਤਾ। ਕਈ ਮੰਜ਼ਲ ਕਈ ਪੈਂਡੇ ਤੈਅ ਕਰਕੇ ਸਤਿਗੁਰੂ ਮਹਾਰਾਜ ਰਾਜਪੂਤਾਨਾ ਉਸ ਜਿਹੜਾ ਇੱਥੋਂ ਹੋ ਕਰਕੇ ਜਿਹੜਾ ਹੁਣ ਹਰਿਆਣਾ, ਉਸ ਤੋਂ ਬਾਅਦ ਰਾਜਪੂਤਾਨਾ ਇਲਾਕਾ ਜਿਹੜਾ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਵਿਚਰ ਰਹੇ ਹਨ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ, ਲੋਕਾਂ ਦਾ ਉਧਾਰ ਕਰ ਰਹੇ। ਇਸ ਤਰ੍ਹਾਂ ਹੀ ਚੱਲਦੇ ਹੋਏ ਸਤਿਗੁਰੂ ਮਹਾਰਾਜ ਨੌਹਰ ਨਗਰ ਦੇ ਵਿੱਚ ਆਏ। ਇਸ ਨਗਰ ਦੇ ਵਿੱਚ ਸਾਧ ਸੰਗਤ ਜੀ ਇੱਕ ਬਹੁਤ ਵੱਡਾ ਮਹਾਂਪੁਰਖ ਜੋ ਜੋਤਿਸ਼ਾਚਾਰੀਆ ਵੀ ਸੀ, ਜੋਤਿਸ਼ ਵਿੱਦਿਆ ਦੇ ਵਿੱਚ ਵੀ ਬੜਾ ਨਿਪੁੰਨ ਹੈ ਉਹ, ਨਾਲ ਬਹੁਤ ਭਜਨ ਬੰਦਗੀ ਕਰਨ ਵਾਲਾ, ਬਹੁਤ ਤਰ੍ਹਾਂ ਦੀਆਂ ਕਰਾਮਾਤਾਂ ਸ਼ਕਤੀਆਂ ਦਾ ਇਹ ਪਿਆਰਾ ਮਾਲਕ ਹੈ। ਕਦੇ ਦੇਖੋ ਇਹ ਸਤਿਗੁਰੂ ਮਹਾਰਾਜ ਜੀ ਨੂੰ ਇਹਦਾ ਨਾਮ ਸ੍ਰੀ ਕ੍ਰਿਸ਼ਨ ਲਾਲ ਕਰਕੇ, ਕਦੇ ਇਹ ਸਤਿਗੁਰੂ ਮਹਾਰਾਜ ਜੀ ਨੂੰ ਨਹੀਂ ਮਿਲਿਆ, ਕਦੇ ਗੁਰੂ ਮਹਾਰਾਜ ਜੀ ਵੀ ਉਹਨੂੰ ਨਹੀਂ ਮਿਲੇ। ਲੇਕਿਨ ਪਿਆਰਿਓ ਇਹ ਅੰਤਰਜਾਮਤਾ ਹੁੰਦੀ ਹੈ, ਅੰਤਰਜਾਮਤਾ ਦੇ ਨਾਲ। ਦੇਖੋ ਮੈਂ ਆਪ ਨੂੰ ਬੇਨਤੀ ਕਰਾਂ, ਕਿਉਂਕਿ ਕੁਝ ਸਾਖੀਆਂ ਜਦੋਂ ਆਉਂਦੀਆਂ ਉਹਦੇ ਲਈ ਸਾਨੂੰ ਜਦੋਂ ਦੂਜਾ ਪ੍ਰਮਾਣ ਦੇਣਾ ਪੈਂਦਾ ਫਿਰ ਪਤਾ ਲੱਗਦਾ ਭਾਈ ਇਹ ਇਸ ਤਰ੍ਹਾਂ ਕਈ ਵਾਰੀ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਪਿਆਰਿਓ ਆਪਣੀ ਉਦਾਸੀ ਆਰੰਭ ਕਰਨੀ ਕੀਤੀ, ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਉਦਾਸੀ ਦਾ ਜਦੋਂ ਗੇੜਾ ਆਰੰਭ ਕਰਨਾ ਕੀਤਾ, ਏਮਨਾਬਾਦ ਗਏ ਭਾਈ ਲਾਲੂ ਦੇ ਘਰ ਦੇ ਵਿੱਚ। ਭਾਈ ਲਾਲੋ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਹੀਂ ਜਾਣਦਾ, ਨਾਮ ਵੀ ਨਹੀਂ ਸੁਣਿਆ ਉਹਨੇ ਗੁਰੂ ਮਹਾਰਾਜ ਜੀ ਦਾ, ਕਦੇ ਦਰਸ਼ਨ ਨਹੀਂ ਕੀਤੇ, ਨਾ ਸਤਿਗੁਰੂ ਮਹਾਰਾਜ ਜੀ ਉਹਨੂੰ ਮਿਲੇ ਹਨ। ਲੇਕਿਨ ਨਾ ਪੂਰਵਲੇ ਜਨਮਾਂ ਦਾ ਸੰਯੋਗ ਹੈ, ਪੂਰਵਲੇ ਜਨਮਾਂ ਦੀ ਕੋਈ ਗੱਲਬਾਤ, ਉਹਨੂੰ ਕੋਈ ਵਚਨ ਕੀਤਾ, ਉਹ ਵਚਨ ਪੂਰਾ ਉਹਨੂੰ ਉਧਾਰਨ ਦੇ ਲਈ ਮਹਾਰਾਜ ਜੀ ਆਏ। ਭਾਈ ਲਾਲੋ ਨੇ ਵੀ ਜਦੋਂ ਮਹਾਰਾਜ ਜੀ ਨੇ ਉਹਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ, ਕੁੰਡਾ ਖੜਕਾਇਆ, ਕਹਿਣ ਲੱਗਾ ਕੌਣ? ਮਹਾਰਾਜ ਜੀ ਨੇ ਕਿਹਾ ਕਿ ਭਾਈ ਅਸੀਂ ਹਾਂ, ਭਾਈ ਮਰਦਾਨਾ ਇਹ ਹਨ, ਨਾਨਕ ਤੱਪਾ ਜੀ ਆਏ। ਕਹਿੰਦਾ ਕਿ ਮੈਂ ਤਾਂ ਕਿਸੇ ਨਾਨਕ ਤੱਪਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮੈਂ ਨਹੀਂ ਜਾਣਦਾ ਹਾਂ, ਚਲੋ ਭਾਈ ਤੁਸੀਂ ਆਏ ਹੋ, ਆਓ ਤਾਂ ਅਸੀਂ ਮਹਾਰਾਜ ਜੀ ਦੇ ਦਰਸ਼ਨ ਕੀਤੇ। ਮਹਾਰਾਜ ਨੂੰ ਕਹਿੰਦਾ ਮਹਾਰਾਜ ਪਹਿਚਾਣਿਆ ਨਹੀਂ ਹੈ, ਕੋਈ ਪਹਿਚਾਣ ਤਾਂ ਦੱਸੋ, ਕੋਈ ਅਜਨਬੀ ਬੰਦਾ ਪਿਆਰਿਓ ਇੱਕਦਮ ਕੋਈ ਸਾਨੂੰ ਆ ਕਰਕੇ ਮਿਲੇ। ਇਹ ਬੰਦਾ ਡਰ ਜਾਂਦਾ ਕਿ ਭਾਈ ਕੀ ਗੱਲ ਹੈ, ਮੈਂ ਤਾਂ ਇਹਨੂੰ ਨਹੀਂ ਜਾਣਦਾ, ਕੋਈ ਗੱਲਬਾਤ ਨਹੀਂ ਹੈ, ਇਹ ਮੇਰਾ ਨਾਮ ਲੈਂਦਾ, ਮੇਰੇ ਕੋਲ ਇਹ ਆਇਆ। ਕਹਿੰਦਾ ਮਹਾਰਾਜ ਮੈਂ ਨਹੀਂ ਜਾਣਦਾ ਹੋਵਾਂ, ਦੱਸੋ ਕੌਣ ਹੋ, ਕਿਸ ਤਰ੍ਹਾਂ ਆਪ ਜੀ ਆਏ? ਮੇਰੇ ਪਾਤਸ਼ਾਹ ਜੀ ਨੇ ਕਿਹਾ ਭਾਈ ਲਾਲੋ ਤੈਨੂੰ ਪਤਾ ਨਹੀਂ ਹੈ ਮੈਂ ਕੌਣ ਹਾਂ ਤੂੰ ਕੌਣ ਹਾਂ, ਲੇਕਿਨ ਮੈਨੂੰ ਪਤਾ ਮੈਂ ਕੌਣ ਹਾਂ ਅਤੇ ਤੂੰ ਕੌਣ ਹੈ, ਪੂਰਵਲੇ ਜਨਮਾਂ ਦੇ ਵਿੱਚ ਤੂੰ ਕੌਣ ਸੀ, ਤੈਨੂੰ ਕੀ ਵਚਨ ਕਰਨਾ ਕੀਤਾ? ਮਹਾਰਾਜ ਨੇ ਕਿਹਾ ਕਿ ਤੇਰਾ ਉਧਾਰ ਕਰਨ ਦੇ ਲਈ ਆਏ ਹਾਂ। ਕਹਿਣ ਲੱਗਾ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਅੱਖਾਂ ਬੰਦ ਕਰ, ਫਿਰ ਉਹ ਤੋਂ ਬਾਅਦ ਵੇਖ। ਸਾਧ ਸੰਗਤ ਜੀ ਜਦੋਂ ਅੱਖਾਂ ਬੰਦ ਹੋਈਆਂ ਉਸ ਤੋਂ ਬਾਅਦ ਖੋਲ੍ਹ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਚਰਨਾਂ ਦੇ ਵਿੱਚ ਪੈ ਗਿਆ, ਮਹਾਰਾਜ ਗੁਸਤਾਖੀ ਦੀ ਮਾਫ਼ੀ, ਮਹਾਰਾਜ ਮੈਂ ਨਹੀਂ ਪਹਿਚਾਣਿਆ, ਬੁਲਾ ਕਰਕੇ ਅੰਦਰ ਬਿਠਾਉਣਾ ਕੀਤਾ। ਕਹਿਣ ਦਾ ਮਤਲਬ ਇਤਿਹਾਸ ਪੜ੍ਹਦੇ ਹਾਂ ਕਈ ਵਾਰੀ ਇਸ ਤਰ੍ਹਾਂ ਦੀਆਂ ਸਾਖੀਆਂ ਵਰਤਦੀਆਂ।
ਪਿਆਰਿਓ ਕ੍ਰਿਸ਼ਨ ਲਾਲ ਜੀ ਮਹਾਰਾਜ ਜੀ ਦੇ ਕੋਲ ਆਏ। ਮਹਾਰਾਜ ਜੀ ਨੇ ਬੁਲਾਇਆ ਤੇ ਇਹਨਾਂ ਨੇ ਜੋ ਬਚਨ ਕੀਤਾ, ਮੈਂ ਇੱਕ ਬੇਨਤੀ ਕਰਾਂ ਪਿਆਰਿਓ। ਦੇਖੋ ਇੱਕ ਤਾਂ ਚਲੰਤ ਸਾਖੀਆਂ ਹੁੰਦੀਆਂ, ਕਥਾਵਾਂ ਹੁੰਦੀਆਂ ਕਿ ਉਹ ਇਤਿਹਾਸ ਦਾ ਉਹਦੇ ਵਿੱਚ ਜ਼ਿਕਰ ਹੁੰਦਾ, ਇਤਿਹਾਸ ਹੁੰਦਾ, ਲੇਕਿਨ ਇਤਿਹਾਸ ਦੇ ਵਿੱਚ ਕੁਛ ਸਿੱਖਿਆਦਾਇਕ ਜਿਹੜੀਆਂ ਸਾਖੀਆਂ ਹੁੰਦੀਆਂ, ਕਥਾਵਾਂ ਹੁੰਦੀਆਂ, ਅਤੇ ਪਿਆਰਿਓ ਯਾਦ ਰੱਖਣਾ ਕਰੋ, ਉਹਨੂੰ ਆਪਾਂ ਨੂੰ ਆਪਣੇ ਹਿਰਦੇ ਵਿੱਚ ਆਤਮਸਾਤ ਕਰ ਲੈਣਾ ਚਾਹੀਦਾ, ਹਿਰਦੇ ਦੇ ਵਿੱਚ ਵਸਾ ਲੈਣਾ ਚਾਹੀਦਾ, ਅਰਦਾਸ ਬੇਨਤੀ ਕਰਨੀ ਚਾਹੀਦੀ, ਸਤਿਗੁਰੂ ਮਹਾਰਾਜ ਸਾਡੇ ਉੱਤੇ ਵੀ ਇਸ ਤਰ੍ਹਾਂ ਦੀ ਕਿਰਪਾ ਕਰਨਾ ਕਰੋ। ਭਾਈ ਕ੍ਰਿਸ਼ਨ ਲਾਲ ਨੇ ਪਿਆਰਿਓ ਅਤੇ ਬੜਾ ਪਿਆਰਾ ਬਚਨ ਕੀਤਾ। ਇਹ ਹਿੰਦੂ ਪੰਡਿਤ ਸੀ, ਕਹਿਣ ਲੱਗਾ ਸਤਿਗੁਰੂ ਮਹਾਰਾਜ ਜਿਹੜੇ ਵੀ ਤੁਹਾਡੇ ਨਾਲ ਸਮਾਂ ਬਤੀਤ ਕਰਦੇ ਹਨ, ਜਿੰਨਾ ਲੰਬਾ ਕੋਈ ਸਮਾਂ ਬਤੀਤ ਕਰੇਗਾ ਉਹਨੂੰ ਉਨਾ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ। ਆਪਾਂ ਇਹੀ ਨਾ ਪਿਆਰਿਓ ਬਾਹਰੀ ਤੌਰ 'ਤੇ ਵੀ ਆਪਾਂ ਵੇਖ ਸਕਦੇ ਹਾਂ ਕਿ ਜੀ ਕੋਈ ਕਹਿੰਦਾ ਨਾ ਜੀ ਮੈਂ ਉਸ ਉੱਥੇ ਗਿਆ ਇੱਕ ਮਹੀਨਾ ਰਿਹਾ, ਚੱਲ ਭਾਈ ਤੈਨੂੰ ਲਾਭ ਮਿਲਿਆ। ਕੋਈ ਬੋਲੇ ਜੀ ਮੈਂ 4 ਮਹੀਨੇ ਰਿਹਾ ਅਤੇ ਆਪਾਂ ਕਹਿੰਦੇ ਹਾਂ 4 ਮਹੀਨਿਆਂ ਜੋ ਜਿਹੜਾ ਰਿਹਾ ਉਹਨੂੰ ਜ਼ਿਆਦਾ ਲਾਭ ਮਿਲ ਗਿਆ। ਕੋਈ ਬੋਲੇ ਜੀ ਮੈਂ 1 ਸਾਲ ਰਿਹਾ ਅਤੇ ਆਪਾਂ ਕਹਿੰਦੇ ਹਾਂ ਇਹਨੂੰ ਤਾਂ ਔਰ ਜ਼ਿਆਦਾ ਲਾਭ ਮਿਲਿਆ ਹੋਵੇਗਾ। ਮਹਾਰਾਜ ਨੂੰ ਉਹਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਨਾਲ ਦੇ ਸਿੱਖ ਸੇਵਕ ਜਿਹੜੇ ਕਈ ਵਰਿਆਂ ਤੋਂ ਕਈ ਮਹੀਨਿਆਂ ਤੋਂ ਰਹਿੰਦੇ ਹਨ ਉਹਨਾਂ ਨੂੰ ਕਿੰਨਾ ਲਾਭ, ਉਹ ਤਾਂ ਸਾਰੇ ਬ੍ਰਹਮ ਗਿਆਨੀ ਬਣ ਗਏ ਹੋਣਗੇ, ਵਿਦੈ ਮੁਕਤ ਹੋ ਗਏ ਹੋਣਗੇ। ਮਹਾਰਾਜ ਨੇ ਬਚਨ ਕੀਤਾ ਕਿ ਕ੍ਰਿਸ਼ਨ ਲਾਲ ਜੀ ਗੱਲ ਭਾਵਨਾ ਦੀ ਹੈ, ਸ਼ਰਧਾ ਦੀ ਹੈ, ਨਿਸ਼ਕਪਟਤਾ ਦੀ ਹੈ। ਜੇ ਮਨ ਦੇ ਵਿੱਚ ਛਲ, ਫਰੇਬ, ਕਪਟ ਹੋਵੇ ਉਹ ਬੰਦਾ ਪੂਰੀ ਜ਼ਿੰਦਗੀ ਵੀ ਗੁਰੂ ਦੇ ਨਾਲ ਗੁਰੂ ਘਰ ਦੇ ਵਿੱਚ ਰਵੇ ਤਾਂ ਵੀ ਉਹ ਖਾਲੀ ਦਾ ਖਾਲੀ ਰਹਿ ਜਾਂਦਾ। ਮਹਾਰਾਜ ਜੀ ਨੇ ਸਿੱਖਿਆ ਦਿੱਤੀ, ਬਚਨ ਕੀਤਾ, ਜੋ ਪਾਤਸ਼ਾਹ ਚੌਥੇ ਪਾਤਸ਼ਾਹ ਜੀ ਨੇ ਵੀ ਕਿਹਾ ਨਾ ਕਿ ਅੰਤਰ ਕਪਟ ਚੁੱਕਾ ਵਹੋ ਮੇਰੇ ਗੁਰ ਸਿੱਖਾ ਹੋ ਨਹਿ ਕਪਟ ਕੰਮਾ ਵਹੋ ਹਰ ਕੀ ਹਰ ਕਹਾਲ ਨਿਹਾਲ ਨਿਹਾਲ ਨਿਹਾਲ। ਕਿ ਭਾਈ ਨਿਸ਼ਕਪਟ ਹੋ ਕਰਕੇ ਭਜਨ ਬੰਦਗੀ ਕਰ, ਨਿਸ਼ਕਪਟ ਹੋ ਕਰਕੇ ਸੇਵਾ ਕਰ, ਸਿਮਰਨ ਕਰ, ਤੂੰ ਤਾਂ ਜਾ ਕਰਕੇ ਨਿਹਾਲ ਹੋਵੇਗਾ, ਨਹੀਂ ਤਾਂ ਮਨ ਵਿੱਚ ਕਪਟ ਰੱਖਿਆ, ਮਨ ਦੇ ਵਿੱਚ

ਵੈਖ ਇਹ ਮੰਦ ਭਾਵਨਾ ਰੱਖ ਕਰਕੇ ਭਾਵੇਂ ਸਾਰੀ ਜ਼ਿੰਦਗੀ ਤੂੰ ਸੇਵਾ ਕੀਤੀ, ਗੁਰੂ ਘਰ ਦੇ ਵਿੱਚ ਰਿਹਾ, ਤੇਰਾ ਅੰਦਰ ਜਿਹੜਾ ਫੁੱਲੀਐ ਫੁੱਲੀਐ ਬੱਪੜੇ ਭੀਤਨ ਵਿੱਚ ਸੁਆ। ਬਾਹਰੀ ਤੌਰ 'ਤੇ ਤਾਂ ਲੱਗੇਗਾ ਕਿ ਜੀ ਬਹੁਤ ਵਧੀਆ ਡੋਡਾ ਫੜਿਆ ਹੋਇਆ, ਲੇਕਿਨ ਅੰਦਰ ਸੁਆਹ ਭਰੀ ਹੋਈ ਹੁੰਦੀ ਹੈ। ਮਹਾਰਾਜ ਜੀ ਨੇ ਫਿਰ ਸਾਖੀ ਪਿਆਰੇ ਕਥਾ ਸਰਵਣ ਕਰਾਈ। ਮੈਂ ਬੇਨਤੀ ਕਰਾਂ ਇਹ ਪਿਆਰਿਓ ਸਾਨੂੰ ਯਾਦ ਰੱਖਣਾ ਚਾਹੀਦਾ, ਆਪਾਂ ਗੁਰੂ ਘਰ ਦੇ ਵਿੱਚ ਜਿਹੜੇ ਰੋਜ਼ ਆਉਂਦੇ ਹਾਜ਼ਰੀਆਂ ਭਰਦੇ ਹਨ, ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ ਕਈ ਬੰਦੇ ਜਦੋਂ ਪੜ੍ਹਦੇ ਹਾਂ ਕਿ ਭਾਈ ਆਹ ਬੰਦਾ ਰੋਜ਼ ਗੁਰੂ ਘਰ ਦੇ ਵਿੱਚ ਆਉਂਦਾ, ਇੰਨੇ ਸਾਲਾਂ ਤੋਂ ਆ ਰਿਹਾ, ਇੰਨੇ ਵਰ੍ਹਿਆਂ ਤੋਂ ਆ ਰਿਹਾ, ਇੰਨੇ ਵਰ੍ਹਿਆਂ ਦੀ ਸੇਵਾ, ਇੰਨੇ ਵਰ੍ਹਿਆਂ ਦਾ ਜਪ ਤਪ, ਇਹਦੀ ਭਜਨ ਬੰਦਗੀ ਹੈ। ਲੇਕਿਨ ਜਦੋਂ ਪਿਆਰਿਓ ਉਹਨਾਂ ਦਾ ਜੀਵਨ ਵੇਖਦਿਆਂ ਸੂਕਾ ਦਾ ਸੂਕਾ ਹੁੰਦਾ, ਅੰਦਰ ਜ਼ਹਿਰ ਭਰਿਆ ਹੋਇਆ ਹੁੰਦਾ, ਫਿਰ ਮਨ ਵਿੱਚ ਆਉਂਦਾ ਭਾਈ ਇੰਨੀ ਸੇਵਾ ਬੰਦੇ ਨੇ ਕੀਤੀ, ਇੰਨਾ ਦੇਖੋ ਜਪ ਤਪ ਕੀਤਾ, ਅੰਦਰ ਤਾਂ ਜ਼ਹਿਰ ਭਰਿਆ, ਕੁੜੱਤਣ ਦੇ ਨਾਲ ਭਰਿਆ ਹੋਇਆ। ਮਹਾਰਾਜ ਨੇ ਜੋ ਕਿਹਾ ਨਾ ਇੱਕ ਦ੍ਰਿਸ਼ਟਾਂਤ ਕਿ ਲੌਕੀ ਅਠਸਠ ਤੀਰਥ ਨਾਈ ਕਵਰਾਪਨ ਅਜਹੂ ਨਹਿ ਜਾਈ। ਪਾਤਸ਼ਾਹ ਜੀ ਨੇ ਪਿਆਰਿਓ ਤੀਰਥਾਂ ਦੇ ਬਾਬਤ ਬਚਨ ਕਰਨਾ ਕੀਤਾ ਕਿ ਭਾਈ ਕਿ ਲੌਕੀ ਨੂੰ ਲੈ ਕੇ ਜਾਓ, 68 ਤੀਰਥਾਂ ਦੇ ਇਸ਼ਨਾਨ ਕਰਾ ਲਿਓ। ਬਾਹਰੀ ਤੌਰ 'ਤੇ ਤਾਂ ਲੌਕੀ ਬਹੁਤ ਵਧੀਆ ਹੋਵੇਗੀ, ਲੇਕਿਨ ਅੰਦਰ ਜਿਹੜਾ ਕੌੜੱਤਣ ਜਿਹੜੀ ਹੈ ਉਹਦੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਹੋਵੇਗੀ। ਇਸ ਤਰ੍ਹਾਂ ਬਾਹਰੀ ਤੌਰ 'ਤੇ ਕਈ ਤਾਂ ਬੰਦੇ ਬਹੁਤ ਵਡਿਆਈ ਮਿਲ ਜਾਂਦੀ, ਲੇਕਿਨ ਅੰਦਰ ਦੀ ਕੁੜੱਤਣ ਤਾਂ ਜਿਹੜੀ ਹੈ ਉਹ ਨਹੀਂ ਜਾਂਦੀ ਹੈ। ਫਿਰ ਮਹਾਰਾਜ ਨੇ ਇੱਕ ਕਥਾ ਸਰਵਣ ਕਰਾਈ ਕਿ ਇੱਕ ਵਿਆਪਾਰੀ ਜਿਹੜਾ ਹੈ ਉਹ ਬਾਹਰ ਦੇਸ਼ ਵਿਆਪਾਰ ਕਰਨ ਦੇ ਲਈ ਗਿਆ, ਅਤੇ ਉਹ ਆਪਣੇ ਜਹਾਜ਼ ਦੇ ਵਿੱਚ ਉਹਨੇ ਗਾਵਾਂ ਮੱਝਾਂ ਰੱਖੀਆਂ ਕਿ ਰੋਜ਼ ਉਹਦਾ ਦੁੱਧ ਮੈਂ ਕੱਢਾਂਗਾ, ਉਹ ਛਕਾਂਗਾ। ਇੱਕ ਇਹੋ ਜਿਹਾ ਇਲਾਕਾ ਪਿਆਰੇ ਉਹ ਟਾਪੂ ਦੇ ਉੱਤੇ ਗਏ ਜਿੱਥੇ ਗਾਂ ਮੱਝ ਹੁੰਦੀ ਨਹੀਂ ਹੈ। ਉੱਥੇ ਜਦੋਂ ਗਏ ਤੇ ਉੱਥੇ ਇੱਕ ਵਿਆਪਾਰੀ ਦੇ ਨਾਲ ਕਾਰੋਬਾਰ ਹੋਇਆ, ਬੜਾ ਸੈੱਟ ਹੋ ਗਿਆ ਕਾਰੋਬਾਰ। ਉਹ ਉੱਥੋਂ ਦਾ ਵਸਨੀਕ ਵਿਆਪਾਰੀ ਨੇ ਕੀ ਕੀਤਾ, ਉਹ ਜਿਹੜਾ ਜਹਾਜ਼ ਵਾਲਾ ਵਿਆਪਾਰੀ ਜਿਹੜਾ ਉਹਨੂੰ ਆਪਣੇ ਘਰ ਦੇ ਉੱਤੇ ਪ੍ਰਸ਼ਾਦੇ ਦੇ ਉੱਤੇ ਸੱਦਿਆ, ਨਿਉਂਦਰਾ ਦਿੱਤਾ, ਉਹ ਬੰਦਾ ਚੱਲ ਗਿਆ। ਅਤੇ ਆਪਾਂ ਵੀ ਪਿਆਰਿਓ ਅੱਜ ਵੀ ਦੇਖੋ ਆਪਾਂ ਨੂੰ ਕੋਈ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਸੱਦ ਦੇ ਅਤੇ ਆਪਾਂ ਕਹਿੰਦੇ ਖਾਲੀ ਹੱਥ ਨਹੀਂ ਜਾਣਾ, ਭਾਈ ਕੋਈ ਮਿਠਿਆਈ ਕੋਈ ਫਰੂਟ ਲੈ ਕੇ ਜਾਓ। ਉਹਦੇ ਕੋਲ ਪਿਆਰਿਓ ਗਾਂ ਮੱਝ ਸੀ ਨਾ, ਉਹਨੇ ਦੁੱਧ ਕੱਢ ਕੇ ਉਹਦਾ ਵਧੀਆ ਖੋਇਆ ਤਿਆਰ ਕਰਨਾ ਕੀਤਾ, ਖੋਇਆ ਲੈ ਕਰਕੇ ਗਿਆ। ਉਹਨੂੰ ਜਦੋਂ ਛਕਾਇਆ ਮਿਸ਼ਕਾਨ ਇੰਨਾ ਗਦਗਦ ਹੋ ਗਿਆ, ਕਹਿਣ ਲੱਗਾ ਕਿਹੜੀ ਮਿਠਿਆਈ ਹੈ ਭਾਈ? ਉਹਨੇ ਕਿਹਾ ਕਿ ਜੀ ਆਹ ਦੁੱਧ ਦੇ ਨਾਲ ਬਣਦੀ ਹੈ। ਉਹ ਕਹਿਣ ਲੱਗਾ ਦੁੱਧ ਕਿੱਥੋਂ? ਇਹ ਗਾਂ ਦਾ ਦੁੱਧ। ਕਹਿਣ ਲੱਗਾ ਗਾਂ ਕੀ ਹੁੰਦੀ ਹੈ? ਉਹਨੇ ਫਿਰ ਗਾਂ ਲੈ ਕਰਕੇ ਗਿਆ। ਉਹਨੂੰ ਕਹਿਣ ਲੱਗਾ ਮਿੱਤਰਾ ਆਹ ਗਾਂ ਰੱਖ। ਫਿਰ ਬਚਨ ਕੀਤੋ ਨੇ ਉਹਨੂੰ ਸਮਝਾਇਆ, ਇਹਨੂੰ ਚਾਰਾ ਪੱਠਾ ਪਾ ਅਤੇ ਸਵੇਰੇ ਅਤੇ ਸ਼ਾਮ ਨੂੰ ਅਤੇ ਵਛੇਰੂ ਜਿਹੜਾ ਨਾ ਉਹਨੂੰ ਨਾਲ ਛੱਡ ਦੇ। ਜਦੋਂ ਉਹ ਗਾਂ ਦੇ ਥਣਾਂ ਦੇ ਉੱਤੇ ਜਾ ਕਰਕੇ ਮੂੰਹ ਮਾਰੇਗਾ ਇਹਦੇ ਵਿੱਚ ਦੁੱਧ ਉਤਰ ਕੇ ਆਉਂਦਾ ਹੈ, ਅਤੇ ਉਹਨੇ ਪਹਿਲੇ ਦੁੱਧ ਚੁੱਗਣਾ, ਉਹ ਤੋਂ ਬਾਅਦ ਨਾ ਇਹਦੇ ਵਿੱਚੋਂ ਦੁੱਧ ਕੱਢਣਾ ਕਰ, ਫਿਰ ਦੁੱਧ ਨੂੰ ਕਾੜ ਕਰਕੇ ਖੋਇਆ ਤਿਆਰ ਕਰਨਾ ਕਰ, ਉਹਦੀ ਮਿਠਿਆਈ ਬਣਦੀ ਹੈ। ਉਹਨੂੰ ਪਿਆਰਿਓ ਪ੍ਰੋਸੈਸ ਦਾ ਪਤਾ ਨਹੀਂ, ਉਹਨੇ ਕਹਿਣ ਲੱਗਾ ਹਾਂ ਜੀ ਮੈਂ ਇਸ ਤਰ੍ਹਾਂ ਕਰ ਲਵਾਂਗਾ। ਉਹਨੇ ਕੀ ਕੀਤਾ ਪਿਆਰਿਓ, ਗਾਂ ਲੈ ਕੇ ਆਈ, ਗਾਂ ਨੂੰ ਫਿਰ ਉਹਦਾ ਦੁੱਧ ਕੱਢਣ ਦੇ ਲਈ ਵਛੇਰੇ ਨੂੰ ਛੱਡ ਦਿੱਤਾ। ਵਛੇਰਾ ਜਿਹੜਾ ਪਿਆਰਿਓ ਜਦੋਂ ਉਹਨੇ ਥਣਾਂ ਦੇ ਵੱਲ ਮੂੰਹ ਮਾਰਨਾ ਕੀਤਾ, ਅਤੇ ਅਕਸਰ ਆਪਾਂ ਵੇਖਦੇ ਹਾਂ ਪਸ਼ੂ ਜਿਹੜੇ ਨਾ ਪਿਆਰਿਓ ਜਦੋਂ ਉਹਨਾਂ ਦਾ ਦੁੱਧ ਜਿਹੜਾ ਨਾ ਥਣਾਂ ਦੇ ਵਿੱਚ ਉਤਰਦਾ ਅਤੇ ਉਸੇ ਵੇਲੇ ਉਹ ਨਾਲ ਮੂਤਰ ਦਿੰਦੇ ਹਨ, ਉਹ ਪਿਆਰਿਓ ਲਘੂ ਸ਼ੰਕਾ ਕਰ ਦਿੰਦੇ। ਗਾਂ ਨੇ ਉਸੇ ਵੇਲੇ ਮੂਤਰ ਨਾ ਕੀਤਾ, ਲਘੂ ਸ਼ੰਕਾ ਕੀਤੀ, ਉਹਨੂੰ ਲੱਗਿਆ ਕਿ ਇਹੀ ਦੁੱਧ, ਕਦੇ ਵੇਖਿਆ ਨਹੀਂ ਪਿਆਰਿਓ, ਉਹਨੇ ਪਤੀਲੇ ਦੇ ਵਿੱਚ ਉਹ ਲੈ ਲਿਆ। ਫਿਰ ਜਾ ਕਰਕੇ ਉਹੀ ਜਿਹੜਾ ਉਹਦਾ ਮੂਤਰ ਜਿਹੜਾ ਲੈ ਕਰਕੇ ਪਿਆਰਿਓ ਉਹਨੂੰ ਤਾਈ ਜਾਂਦਾ ਤਾ ਕਰਕੇ, ਫਿਰ ਲੱਗਿਆ ਕਿ ਚਲੋ ਜੀ ਆਹ ਪਦਾਰਥ ਬਣ ਗਿਆ। ਫਿਰ ਉਹਨੂੰ ਛਕਿਆ ਕੌੜਾ ਜ਼ਹਿਰ ਵਾਂਗੂ, ਅਤੇ ਉਹਨੇ ਕਿਹਾ ਕਿ ਭਾਈ ਕਿ ਇਹ ਬੇਈਮਾਨ ਬੰਦੇ ਨੇ ਮੈਨੂੰ ਕਿਹਾ ਜੀ ਇਹਦੇ ਵਿੱਚੋਂ ਦੁੱਧ ਨਿਕਲੇਗਾ, ਖੋਇਆ ਨਿਕਲੇਗਾ, ਲੇਕਿਨ ਇਹ ਤਾਂ ਜ਼ਹਿਰ ਦੇ ਨਾਲ ਭਰਿਆ ਹੋਇਆ। ਉਹਨੂੰ ਪਤਾ ਹੀ ਨਹੀਂ ਹੈ ਕਿ ਗਾਂ ਦੁੱਧ ਵੀ ਦਿੰਦੀ ਹੈ, ਕਿਉਂਕਿ ਯਾਦ ਰੱਖੋ ਪਿਆਰਿਓ ਗਾਂ ਜਿਹੜੀ ਹੈ ਉਹ ਦੁੱਧ ਵੀ ਦਿੰਦੀ, ਉਹ ਮੂਤਰ ਦੀ ਵੀ ਹੈ ਅਤੇ ਨਾਲ ਗੋਬਰ ਵੀ ਦਿੰਦੀ ਹੈ। ਲੈਣ ਵਾਲੇ ਦੇ ਉੱਤੇ ਉਹਦਾ ਪਾਤਰ ਚਾਹੀਦਾ ਕਿ ਤੁਸੀਂ ਕੀ ਲੈਣਾ, ਦੁੱਧ ਲੈਣਾ ਜਾਂ ਉਹਦੀ ਵਿਸ਼ਟਾ ਲੈਣੀ ਹੈ। ਇਸ ਤਰ੍ਹਾਂ ਹੀ ਪਿਆਰਿਓ ਦੇਖੋ ਯਾਦ ਰੱਖੋ ਗੁਰੂ ਘਰ ਦੇ ਵਿੱਚ ਅਤੇ ਇੱਥੇ ਜ਼ਹਿਰ ਵੀ ਹੁੰਦਾ। ਮੈਂ ਬੇਨਤੀ ਕਰਿਆ ਬਾਹਰੀ ਤੌਰ 'ਤੇ ਕਹਿ ਰਿਹਾ ਹਾਂ ਪਿਆਰਿਓ, ਜ਼ਹਿਰ ਵੀ ਹੁੰਦਾ, ਮਾਇਆ ਵੀ ਇੱਥੇ ਵਰਤਦੀ ਹੈ ਅਤੇ ਇੱਥੇ ਪਿਆਰਿਓ ਪਰਮਾਤਮਾ ਦੀ ਕਿਰਪਾ ਵੀ ਇੱਥੇ ਹੀ ਵਰਤਦੀ ਹੈ। ਹੁਣ ਜਿਹਨੇ ਜ਼ਹਿਰ ਲੈਣਾ ਹੈ ਇੱਥੋਂ ਉਹ ਫਿਰ ਪਿਆਰਿਓ ਗੁਰੂ ਘਰ ਦੇ ਵਿੱਚ ਆ ਕਰਕੇ ਬੇਈਮਾਨੀਆਂ ਕਰਦੇ,
ਕਈ ਵਾਰੀ ਕਈ ਬੰਦੇ ਪੁੱਛਦੇ ਨਾ ਜੀ ਬਾਹਰ ਤਾਂ ਠੀਕ ਹੈ ਜੀ, ਗੁਰੂ ਘਰ ਦੇ ਵਿੱਚ ਇਹ ਧਾਰਮਿਕ ਅਸਥਾਨਾਂ ਦੇ ਵਿੱਚ ਇੰਨੀ ਰਾਜਨੀਤੀ, ਇੰਨੀ ਬੇਈਮਾਨੀ, ਇੰਨਾ ਸਭ ਕੁਛ ਹੁੰਦਾ, ਇੰਨਾ ਜਿਹੜਾ ਲੋਕੀ ਲੁੱਟਦੇ ਹਨ, ਚੋਰੀਆਂ ਕਰਦੇ, ਯਾਰੀਆਂ ਕਰਦੇ, ਬਦ ਫੈਲੀਆਂ ਕਰਦੇ, ਇਹ ਕਿਉਂ ਹੈ? ਕਿਉਂਕਿ ਪਿਆਰਿਓ ਗੁਰੂ ਘਰ ਦੇ ਵਿੱਚ ਧਾਰਮਿਕ ਅਸਥਾਨਾਂ ਦੇ ਵਿੱਚ ਕੋਈ ਵੀ ਜਿਹੜਾ, ਸਿਰਫ ਗੁਰੂ ਘਰ ਆਪਾਂ ਨਾ ਲਈਏ, ਕੋਈ ਵੀ ਧਾਰਮਿਕ ਅਸਥਾਨ ਜਿਹੜਾ ਨਾ ਪਿਆਰਿਓ, ਉਹਦੇ ਵਿੱਚ ਨਾ ਇਹ ਸਭ ਕੁਛ ਹੁੰਦਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਕਿ ਜਦੋਂ ਮੇਲੇ ਆਦਿਕ ਲੱਗਦੇ ਨਾ ਪਿਆਰਿਓ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹਦਾ ਦ੍ਰਿਸ਼ਟਾਂਤ ਬੜਾ ਪਿਆਰਾ ਦਿੱਤਾ ਕਿ ਕਿਸੇ ਤੀਰਥ ਦੇ ਉੱਤੇ ਮੇਲਾ ਲੱਗਿਆ, ਉਹ ਮੇਲੇ ਨੂੰ ਵੇਖ ਕਰਕੇ ਕਾਰੋਬਾਰੀ ਦੁਕਾਨਦਾਰ ਜਿਹੜੇ ਹਨ, ਸੌਦੇ ਵੇਚਣ ਵਾਲੇ, ਚੂੜੀਆਂ ਆਦਿ ਖਿਲਾਉਣੇ, ਉਹਨਾਂ ਨੇ ਜਾ ਕਰਕੇ ਉਹ ਕਹਿਣ ਲੱਗੇ ਜੀ ਕਿੱਥੇ ਚੱਲੇ ਹੋ ਜੀ, ਅਤੇ ਕਿਹਾ ਜੀ ਅਸੀਂ ਤਾਂ ਤੀਰਥ 'ਤੇ ਜਾ ਰਹੇ ਹਾਂ। ਲੋਕਾਂ ਨੂੰ ਲੱਗਿਆ ਕਿ ਭਾਈ ਤੀਰਥ ਦੇ ਉੱਤੇ ਜਾ ਰਿਹਾ ਜਾਂ ਪੁੰਨ ਕਮਾਉਣ ਦੇ ਲਈ ਜਾ ਰਿਹਾ। ਫਿਰ ਪਿਆਰਿਓ ਹਲਵਾਈ ਵੀ ਜਿਹੜਾ ਹੈ ਉਹ ਵੀ ਆਪਣਾ ਸਾਜੋ ਸਮਾਨ ਲੈ ਕਰਕੇ ਤੀਰਥਾਂ ਦੇ ਵੱਲ ਚੱਲ ਗਿਆ। ਇਹਨੇ ਕਿਹਾ ਕਿੱਥੇ ਜਾ ਰਿਹਾ ਜੀ, ਮੈਂ ਤਾਂ ਤੀਰਥ ਦੇ ਉੱਤੇ ਜਾ ਰਿਹਾ। ਚੋਰਾਂ ਨੂੰ ਪਤਾ ਲੱਗਿਆ ਕਿ ਜੀ ਤੀਰਥ ਦੇ ਉੱਤੇ ਮੇਲਾ ਲੱਗਿਆ ਹੋਇਆ, ਚੋਰਾਂ ਦਾ ਟੋਲਾ ਜਿਹੜਾ ਹੈ ਉਹ ਆ ਗਿਆ। ਉਹਨਾਂ ਨੂੰ ਪੁੱਛਿਆ ਕਿੱਥੇ ਜਾ ਰਹੇ ਹੋ ਭਾਈ ਚੋਰੋ, ਕਹਿਣ ਲੱਗੇ ਜੀ ਤੀਰਥ ਯਾਤਰਾ ਕਰਨ ਦੇ ਲਈ ਜਾ ਰਹੇ ਹਾਂ। ਫਿਰ ਉਹ ਜਿਹੜੇ ਡਕੈਤ ਜਿਹੜੇ ਹਨ ਉਹਨਾਂ ਨੇ ਉਹ ਵੀ ਜਾਣ ਲੱਗੇ, ਪੁੱਛਿਆ ਕਿੱਥੇ, ਇਹ ਕਹਿਣ ਲੱਗੇ ਜੀ ਤੀਰਥ ਯਾਤਰਾ, ਲੋਕਾਂ ਨੂੰ ਲੱਗਿਆ ਸ਼ਾਇਦ ਆਪਣੇ ਪਾਪਾਂ ਨੂੰ ਧੋਣ ਦੇ ਲਈ, ਵੇਸ਼ਿਆ ਵਿਰਤੀ ਕਰਨ ਵਾਲੀਆਂ ਬੀਬੀਆਂ ਜਿਹੜੀਆਂ ਤਨ ਦਾ ਵਿਆਪਾਰ ਕਰਨ ਵਾਲੀਆਂ ਉਹ ਚੱਲ ਗਈਆਂ, ਸਾਰੇ ਆ ਗਏ, ਨਾਮ ਜਿਹੜਾ ਤੀਰਥ ਦਾ ਹੈ ਪਿਆਰਿਓ। ਲੇਕਿਨ ਇੱਥੇ ਆ ਕਰਕੇ ਇੱਕ ਜਿਹੜਾ ਭਜਨ ਬੰਦਗੀ ਕਰਨ ਵਾਲਾ, ਨਾਮ ਬਾਣੀ ਦਾ ਗ੍ਰਾਹੀ ਜਿਹੜਾ ਉਹ ਵੀ ਆਇਆ, ਅਤੇ ਸੱਚ ਜਾਣੋ ਇਹਦੇ ਵਿੱਚ ਜਿਹੜਾ ਨਾਮ ਬਾਣੀ ਦਾ ਗ੍ਰਾਹੀ ਜਿਹੜਾ ਹੈ, ਸੇਵਾ ਸਿਮਰਨ ਭਜਨ ਬੰਦਗੀ ਕਰਨ ਵਾਲਾ, ਅਸਲ ਦੇ ਵਿੱਚ ਤੀਰਥ ਦੀ ਮਹਾਨਤਾ ਉਹਨੂੰ ਪ੍ਰਾਪਤ ਹੁੰਦੀ ਹੈ, ਉਹ ਲਾਹਾ ਲੈ ਕੇ ਜਾਂਦਾ। ਬਾਕੀ ਹਲਵਾਈ, ਦੁਕਾਨਦਾਰ ਆ ਦੂਜੇ ਤੀਜੇ ਨਾ, ਇਹ ਪੈਸਿਆਂ ਦੇ, ਮਾਇਆ ਦੇ ਸੌਦਾਗਰ ਹੁੰਦੇ, ਇਹ ਤੀਰਥਾਂ ਦੇ ਵਿੱਚ ਵੀ ਆ ਕਰਕੇ ਪੈਸਾ ਖੱਟੀ ਕਮਾਈ ਕਰਕੇ ਕਈ ਬਦ ਫੈਲੀਆਂ ਕਰਕੇ ਚੱਲ ਜਾਂਦੇ ਹਨ। ਕਿਉਂਕਿ ਤੀਰਥਾਂ ਦੇ ਉੱਤੇ, ਧਰਮ ਅਸਥਾਨਾਂ ਦੇ ਉੱਤੇ, ਜਿਸ ਤਰ੍ਹਾਂ ਗਾਂ ਦਾ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਕਿ ਗਾਂ ਦੇ ਵਿੱਚੋਂ ਦੁੱਧ ਵੀ ਮਿਲੇਗਾ, ਮੂਤਰ ਵੀ ਮਿਲੇਗਾ ਅਤੇ ਗੋਬਰ ਵੀ ਮਿਲੇਗਾ। ਹੁਣ ਤੁਹਾਡੀ ਪਾਤਰਤਾ ਚਾਹੀਦੀ ਕਿ ਤੁਸੀਂ ਕੀ ਲੈਣਾ। ਸੱਚ ਜਾਣੋ ਪਿਆਰਿਓ, ਕਈ ਇਹੀ ਦਰਦ ਆ ਕਰਕੇ ਨਾ, ਆ ਕਰਕੇ ਇੱਥੇ ਗੰਦਗੀ ਫਲੋਰ ਕੇ ਜਾਂਦੇ ਹਨ। ਕਈ ਗੁਰਮੁਖ ਪਿਆਰੇ ਇਹੀ ਦਰੋਂ ਕਰੋਂ ਉਹ ਪਿਆਰਿਓ ਨਾਮ ਬਾਣੀ ਦਾ ਲਾਹਾ ਲੈ ਕੇ ਜਾਂਦੇ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਗੁਰਮੁਖ ਲਾਹਾ ਲੈ ਗਏ। ਗੁਰਮੁਖ ਆਉਂਦੇ ਉਹ ਲਾਹਾ ਲੈ ਕੇ ਜਾਂਦੇ ਹਨ। ਮਨਮੁਖ ਚੱਲੇ ਮੂਲ ਗਵਾਏ ਜੀਓ, ਮਨਮੁਖ ਬੰਦਾ ਵੀ ਗੁਰੂ ਘਰਾਂ ਦੇ ਵਿੱਚ ਧਾਰਮਿਕ ਅਸਥਾਨਾਂ 'ਤੇ ਆਉਂਦਾ ਅਤੇ ਆਪਣਾ ਸਭ ਮੂਲ ਗਵਾ ਕਰਕੇ ਚੱਲ ਜਾਂਦਾ। ਆਓ ਸਾਧ ਸੰਗਤ ਜੀ, ਇਹ ਵਿਚਾਰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆ ਪ੍ਰੇਮ

ਜੀ ਉਹ ਵਿਅਕਤੀ ਜਿਹੜਾ ਹੈ ਜਿਹਨੂੰ ਉਹਨੇ ਗਾਂ ਦਿੱਤੀ ਸੀ ਨਾ, ਉਹਨੇ ਜਦੋਂ ਉਹਦਾ ਗੰਦਗੀ ਜਿਹੜਾ ਉਹਨੂੰ ਲੈ ਕਰਕੇ ਤਾ ਦੇਣਾ ਕੀਤਾ, ਗੰਦਗੀ ਮਿਲੀ ਹੈ, ਮੂੰਹ ਕੌੜਤਨ ਜ਼ਹਿਰ ਦੇ ਨਾਲ ਭਰ ਗਿਆ, ਕਹਿਣ ਲੱਗਾ ਇਹਨੂੰ ਪੁੱਛੀਏ। ਫਿਰ ਬਾਅਦ ਦੇ ਵਿੱਚ ਦੁਬਾਰਾ ਪਿਆਰਿਓ ਉਹੀ ਸੌਦਾਗਰ ਜਦੋਂ ਉਸ ਪਾਸੇ ਗਿਆ, ਉਹ ਬਨਕ ਜਾ ਕਰਕੇ ਉਹਨੂੰ ਮਿਲਦਾ, ਉਹਨੂੰ ਜਾ ਕਰਕੇ ਕਹਿੰਦਾ ਕਿ ਮਿੱਤਰਾ ਤੂੰ ਨੇ ਗਾਂ ਦਿੱਤੀ, ਤੂੰ ਮੇਰੇ ਕੋਲ ਆਇਆ ਸੀ ਤੇ ਤੂਨੇ ਇੱਕ ਮਿਸ਼ਟਾਨ ਖੋਇਆ ਲਿਆਉਣਾ ਕੀਤਾ, ਉਹਦੀਆਂ ਮਿਠਿਆਈਆਂ ਬਣਾ ਕੇ ਲੈ ਕੇ ਆਇਆ, ਮੈਨੂੰ ਉਹ ਮਿਠਿਆਈ ਬਹੁਤ ਵਧੀਆ ਲੱਗੀ। ਮੈਨੇ ਪੁੱਛਿਆ ਕਿ ਭਾਈ ਇਹ ਕਾਹਦੀ ਬਣਦੀ, ਤੂਨੇ ਕਿਹਾ ਦੁੱਧ ਦੀ ਬਣਦੀ ਹੈ, ਮੈਨੂੰ ਪਤਾ ਨਹੀਂ ਦੁੱਧ ਤੋਂ ਦੇ ਤੂਨੇ ਗਾਂ ਦਿੱਤੀ ਇਹਦੇ ਵਿੱਚੋਂ ਦੁੱਧ ਨਿਕਲਦਾ। ਕਹਿਣ ਲੱਗਾ ਮਿੱਤਰਾ ਤੂੰ ਇਹ ਦੁੱਧ ਕਿਸ ਤਰ੍ਹਾਂ ਕੱਢਦਾ, ਮੈਂ ਤਾਂ ਉੱਥੇ ਜਾ ਕਰਕੇ ਤੇ ਉਹਦੇ ਵਿੱਚੋਂ ਜਦੋਂ ਦੁੱਧ ਕੱਢਣ ਦਾ ਯਤਨ ਕੀਤਾ, ਉਹ ਤਾਂ ਉਹਦੇ ਵਿੱਚੋਂ ਉਹਨੂੰ ਲੈ ਕਰਕੇ ਤਾਇਆ ਤੇ ਉਹਦਾ ਜ਼ਹਿਰ ਕੁੜਤਣ ਦੇ ਨਾਲ ਗੰਦਗੀ ਦੇ ਨਾਲ ਭਰਿਆ, ਬਦਬੂ ਮਾਰਦੀ ਸੀ ਉਹਦੇ ਵਿੱਚ, ਤੇ ਤੇਰਾ ਜਿਹੜਾ ਪਦਾਰਥ ਜਿਹੜਾ ਹੈ ਉਹ ਤਾਂ ਬਹੁਤ ਵਧੀਆ ਸੀ। ਉਹਨੇ ਕਿਹਾ ਮਿੱਤਰਾ ਭਾਈ ਦੱਸ ਤੂੰ ਦੁੱਧ ਕਿਸ ਤਰ੍ਹਾਂ ਕੱਢਦਾ। ਉਹਦੇ ਕੋਲ ਉਹਦੇ ਘਰ ਵਿੱਚ ਗਿਆ ਪਿਆਰਿਓ, ਤੇ ਕੀ ਵੇਖਦਾ ਕਿ ਉਹਨੇ ਫਿਰ ਵਛੇਰੇ ਨੂੰ ਉਹਨੂੰ ਸ਼ਰਣਾ ਕੀਤਾ, ਉਹਨੇ ਜਦੋਂ ਥਣਾ ਦੇ ਵੱਲ ਮੂੰਹ ਮਾਰਨਾ ਕੀਤਾ, ਉਸੇ ਵੇਲੇ ਗਾਂ ਨੇ ਮੁੱਤਰ ਦਿੱਤਾ, ਉਹ ਪਤੀਲਾ ਲੈ ਕਰਕੇ ਉਹਨੂੰ ਭਰਨ ਲੱਗਾ, ਉਹ ਕਹਿਣ ਲੱਗਾ ਸਿਰ 'ਤੇ ਮਾਰਨ ਲੱਗਾ, ਭਾਈ ਤੇਰਾ ਭਲਾ ਹੋ ਜਾਵੇ, ਤੇਰਾ ਬੇੜਾ ਤਰ ਜਾਵੇ, ਭਾਈ ਆਹ ਦੁੱਧ ਨਹੀਂ ਹੁੰਦਾ, ਇਹ ਤਾਂ ਮੂਤਰ ਹੈ, ਉਹ ਤਾਂ ਉਹਦੀ ਵਿਸ਼ਟ ਹੈ, ਗੰਦਗੀ ਹੈ। ਉਹ ਕਹਿਣ ਲੱਗਾ ਫਿਰ ਦੁੱਧ ਕਿੱਥੇ? ਉਹਨੇ ਕਿਹਾ ਦੁੱਧ ਇਹਦੇ ਥਣਾਂ ਦੇ ਵਿੱਚ ਹੁੰਦਾ ਹੈ, ਆਹ ਦੇਖ ਆਹ ਵਛੇਰੂ ਜਿਹੜਾ ਨਾ, ਤੇ ਫਿਰ ਆਹ ਵਛੇਰੂ ਨੇ ਆਹ ਦੁੱਧ ਨੂੰ ਇਹਨੂੰ ਥਣ ਨੂੰ ਮੂੰਹ ਲਾਇਆ, ਇਹਨੂੰ ਹੁਣ ਪਾਸੇ ਕਰਨਾ ਕਰ, ਹੁਣ ਇਹਦੇ ਵਿੱਚ ਦੁੱਧ ਆ ਗਿਆ। ਫਿਰ ਉਹਨੇ ਪਿਆਰਿਓ ਉਹਨੂੰ ਜਾਗ ਲਾਈ, ਸਮਝਾਇਆ ਕਿ ਇਸ ਤਰ੍ਹਾਂ ਇਹਦੇ ਥਣਾਂ ਦੇ ਵਿੱਚੋਂ ਦੁੱਧ ਕੱਢੀ ਦਾ, ਦੁੱਧ ਕੱਢ ਕਰਕੇ ਉਹਨੂੰ

ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਭਾਈ। ਮੈਨੂੰ ਤਾਂ ਲੱਗਿਆ ਕਿ ਭਾਈ ਉਹੀ ਦੁੱਧ ਹੈ, ਲੇਕਿਨ ਉਹ ਤਾਂ ਜ਼ਹਿਰ ਹੈ, ਲੇਕਿਨ ਇੱਥੇ ਦੁੱਧ ਤਾਂ ਇਹ ਹੈ ਕਰਕੇ। ਸੋ ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਜਦੋਂ ਗੁਰੂ ਘਰ ਦੇ ਵਿੱਚ ਵੀ ਆਪਾਂ ਆਉਂਦੇ ਨਾ, ਮਹਾਰਾਜ ਨੇ ਫਿਰ ਇੱਕ ਵਚਨ ਕੀਤਾ, ਭਾਂਡਾ ਧੋਏ ਬੈਸ ਧੂਪ ਦੇਵਹੋ ਤਾਂ ਦੂਧ ਹੈ ਕਉ ਜਾਵਹੋ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾ ਵਹੋ, ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕਾਮਾ। ਇਹ ਮਨ ਈਟੀ ਹਾਥ ਕਰੋ ਫਿਨ ਹੁਣ ਨੇਤਰੋਂ ਨੀਂਦ ਨਾ ਆਵੇ, ਰਸਨਾ ਨਾਮ ਜਪਹੋ ਤਬ ਮਥੀਆ ਇਨ ਪਿਧ ਅੰਮ੍ਰਿਤ ਪਾਵਹੋ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਆਹੀ ਦੁੱਧ ਦਾ ਦ੍ਰਿਸ਼ਟਾਂਤ ਲੈ ਕਰਕੇ, ਦੁੱਧ ਦੇ ਬਾਬਤ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਨਾਮ ਦਾ ਕਿਸ ਤਰ੍ਹਾਂ ਅਭਿਆਸ ਕਰਨਾ, ਬਾਣੀ ਦਾ ਕਿਸ ਤਰ੍ਹਾਂ ਅਭਿਆਸ ਕਰਨਾ, ਇਹ ਗੁਰੂ ਮਹਾਰਾਜ ਜੀ ਨੇ ਦੱਸਿਆ। ਇਹ ਪੂਰੀ ਸਾਖੀ ਉਹਦੇ ਉੱਤੇ ਢੁਕਦੀ ਹੈ ਪਿਆਰਿਓ। ਮਹਾਰਾਜ ਨੇ ਕਿਹਾ ਨਾ ਭਾਂਡਾ ਧੋਏ, ਸਭ ਤੋਂ ਪਹਿਲੇ ਭਾਈ ਜੇ ਤੂੰ ਦੁੱਧ ਲੈਣਾ ਨਾ, ਤੇਰਾ ਭਾਂਡਾ ਜਿਹੜਾ ਤੈਨੂੰ ਧੋਣਾ ਪਵੇਗਾ। ਬੈਸ ਧੂਪ ਦੇ ਵਹੋ, ਕਈ ਵਾਰੀ ਕੀ ਹੁੰਦਾ ਨਾ ਪਿਆਰਿਓ, ਤੇ ਕੱਚੇ ਜਿਹੜੇ ਭਾਂਡੇ ਹੁੰਦੇ ਸਨ ਪਹਿਲੇ ਜ਼ਮਾਨੇ ਦੇ ਵਿੱਚ, ਮਿੱਟੀ ਦੇ ਭਾਂਡੇ ਜਿਹੜੇ ਹੁੰਦੇ ਨਾ ਪਿਆਰਿਓ, ਉਹਦੇ ਵਿੱਚ ਪਹਿਲੇ ਚਾਟੀਆਂ ਰੱਖਦੇ ਸਨ ਦੁੱਧ ਨੂੰ ਕਾੜਨਾ, ਜਾਂ ਉਹਦੇ ਵਿੱਚ ਦਹੀਂ ਜਮਾਉਣਾ, ਜਾਂ ਉਹਦੇ ਵਿੱਚ ਪਿਆਰਿਓ ਆ ਜਿਹੜਾ ਇਹ ਰੱਖਦੇ ਸਨ। ਪੱਕੇ ਭਾਂਡੇ ਕਿੱਥੇ ਕਿਸ ਤਰ੍ਹਾਂ ਕਿੱਥੇ ਹੁੰਦੇ ਸੀ ਪਿਆਰਿਓ, ਕਿਉਂਕਿ ਉਸ ਵੇਲੇ ਬਹੁਤ ਔਖਾ ਇਹ ਹੁੰਦੇ ਸਨ, ਤੇ ਖਾਸ ਕਰਕੇ ਜਦੋਂ ਬੱਚੀਆਂ ਦਾ ਵਿਆਹ ਹੁੰਦਾ, ਜਦੋਂ ਧੀਆਂ ਦਾ ਵਿਆਹ ਹੁੰਦਾ ਸੀ ਨਾ ਪਿਆਰਿਓ, ਤੇ ਲੋਕੀ ਜਿਹੜੇ ਗਹਿਣੇ ਤਾਂ ਬਾਅਦ ਵਿੱਚ ਪਹਿਲੇ ਨਾ ਭਾਂਡੇ ਬਰਤਨ ਦਿਆ ਕਰਦੇ ਸਨ, ਪਤੀਲੇ ਹੋ ਗਿਆ, ਆ ਘੜੇ ਆਦਿਕ ਉਹ ਦਿਆ ਕਰਦੇ ਸਨ, ਕਿਉਂਕਿ ਇਹਨਾਂ ਦੀ ਬਹੁਤ ਕਮਤਰਤਾ ਹੁੰਦੀ ਸੀ, ਆ ਮੈਟਲ ਜਿਹੜਾ ਜ਼ਿਆਦਾ ਨਹੀਂ ਪ੍ਰਾਪਤ ਹੁੰਦਾ ਸੀ। ਇਹ ਪਹਿਲੇ ਜ਼ਮਾਨੇ ਦੇ ਵਿੱਚ ਕੱਚੇ ਭਾਂਡੇ ਹੀ ਹੁੰਦੇ ਸਨ, ਜਿਨ੍ਹਾਂ ਦੇ ਕੋਲ ਪੱਕੇ ਭਾਂਡੇ ਹੁੰਦੇ, ਲੋਕੀ ਕਹਿੰਦੇ ਸੀ ਕਿ ਭਾਈ ਉਹਦੇ ਕੋਲ ਤਾਂ ਜੀ ਅੱਜ ਸਟੀਲ ਦੇ ਲੋਹੇ ਦੇ ਭਾਂਡੇ ਹਨ, ਤਾਂਬੇ ਦੇ ਪਿੱਤਲ ਦੇ ਭਾਂਡੇ ਹਨ ਕਰਕੇ। ਸੋ ਖੈਰ ਆ ਕੱਚਾ ਭਾਂਡਾ ਹੋ ਗਿਆ, ਜਦੋਂ ਉਹਦੇ ਵਿੱਚ ਪਿਆਰਿਓ ਥੋੜ੍ਹੀ ਕਾਈ ਜੀ ਜੰਮ ਜਾਂਦੀ ਨਾ, ਫਿਰ ਉਹਦੇ ਅੰਦਰ ਕੀ ਹੁੰਦਾ ਨਾ, ਉਹ ਭਾਂਡੇ ਦੇ ਵਿੱਚ ਦੁੱਧ ਲਿਆ, ਦੁੱਧ ਫਟ ਜਾਇਆ ਕਰਦਾ। ਅਤੇ ਕਈ ਵਾਰੀ ਕਈ ਭਾਂਡੇ ਜਿਹੜੇ ਅੱਜ ਵੀ ਪਲਾਸਟਿਕ ਦੇ ਵੀ, ਜੇ ਜ਼ਿਆਦਾ ਉਹਦੇ ਵਿੱਚ ਤੁਸੀਂ ਦੁੱਧ ਲਈ ਜਾਓ, ਉਹਨੂੰ ਚੰਗੀ ਤਰ੍ਹਾਂ ਨਾ ਮਾਂਜੋ, ਦੋ ਚਾਰ ਦਿਨਾਂ ਤੋਂ ਬਾਅਦ ਉਹਦੇ ਵਿੱਚ ਉਹੀ ਜਿਹੜਾ ਸਟੀਲ ਦਾ ਜਾਂ ਇਹਦਾ ਭਾਂਡਾ ਉਹਦੇ ਵਿੱਚ ਦੁੱਧ ਰੱਖੋ, ਥੋੜ੍ਹੇ ਸਮੇਂ ਤੋਂ ਬਾਅਦ ਉਹ ਫਟ ਜਾਂਦਾ। ਫਿਰ ਕੀ ਕਰਦੇ ਸੀ ਨਾ ਪਿਆਰੇ, ਉਹਨੂੰ ਮਾਂਜਿਆ ਜਾਂਦਾ, ਪਹਿਲੇ ਚੰਗੀ ਤਰ੍ਹਾਂ ਰਗੜਾਈ ਦੇ ਨਾਲ ਮਾਂਜਿਆ ਜਾਂਦਾ। ਕੱਚਾ ਭਾਂਡਾ ਹੋਵੇ, ਕੱਚਾ ਭਾਂਡਾ ਪਿਆਰੇ ਉਹਨੂੰ ਮਾਂਜ ਨਹੀਂ ਸਕਦੇ, ਕੱਚੇ ਭਾਂਡੇ ਨੂੰ ਮਾਂਜੋਗੇ ਤਾਂ ਉਹਦੀ ਮਿੱਟੀ ਜਿਹੜੀ ਹੈ ਖੁਰ ਜਾਵੇਗੀ। ਫਿਰ ਉਹਨੂੰ ਪਿਆਰਿਓ ਸੁਧਾਰਨਾ ਹੋਵੇ ਤੇ ਕੀ ਕੀਤਾ ਜਾਂਦਾ ਸੀ ਕਿ ਧੂਫ ਜਿਹੜੀ ਹੁੰਦੀ ਨਾ, ਅੱਗ ਬਾਲ ਕਰਕੇ, ਖਾਸ ਕਰਕੇ ਉਹਦੇ ਵਿੱਚ ਦੁੱਧ ਦੇ ਜਰਾਸੀਮ ਜਿਹੜੇ ਹੁੰਦੇ ਨਾ, ਜੰਤੂ ਜਿਹੜੇ ਲੱਗ ਜਾਂਦੇ, ਚਿਪਕ ਜਾਂਦੇ ਹਨ। ਕਈ ਵਾਰੀ ਕੱਚੇ ਭਾਂਡੇ ਵਿੱਚ ਦਹੀਂ ਬਹੁਤ ਜ਼ਿਆਦਾ ਵਧੀਆ ਜੰਮਦਾ, ਲੇਕਿਨ ਲਗਾਤਾਰ ਉਹਦੇ ਵਿੱਚ ਦਹੀਂ ਜਮਾਈ ਜਾਓ, ਇੱਕ ਸਮੇਂ ਤੋਂ ਬਾਅਦ ਦਹੀਂ ਨਹੀਂ ਜੰਮਦਾ, ਮਤਲਬ ਉਹ ਭਾਂਡੇ ਦੇ ਵਿੱਚ ਨੁਕਸ ਪੈ ਜਾਂਦਾ। ਉਹਨੂੰ ਜੇ ਸੁਧਾਰਨਾ ਹੋਵੇ ਉਹ ਭਾਂਡੇ ਨੂੰ ਪਿਆਰਿਓ ਕੀ ਕੀਤਾ ਜਾਂਦਾ ਸੀ, ਕੋਲੇ ਜਿਹੜੇ ਹਨ ਬਾਲ ਕਰਕੇ ਉਹਦੇ ਵਿੱਚ ਲਾਲ ਮਿਰਚਾਂ ਜਿਹੜੀਆਂ ਹੁੰਦੀਆਂ ਨਾ ਉਹ ਪਾ ਕਰਕੇ ਜਾਂ ਔਰ ਕੁਛ ਮਸਾਲਾ ਪਾ ਕਰਕੇ ਜਦੋਂ ਉਹਦਾ ਧੂੰਆਂ ਨਿਕਲਦਾ ਨਾ, ਉਹ ਭਾਂਡਾ ਉਹਨੂੰ ਮੂੰਦਾ ਕਰ ਦਿੰਦੇ ਸਨ। ਜੋ ਮਹਾਰਾਜ ਨੇ ਕਿਹਾ ਨਾ ਕਿ ਭਾਈ ਭਾਂਡਾ ਧੋਏ ਬੈਸ ਧੂਪ ਦੇ ਵਹੋ, ਇਹ ਧੂਫ ਦੇਣਾ ਉਹਨੂੰ, ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਧੂਫ ਦਿੰਦੇ ਉਹ ਵੱਖਰੀ ਹੈ, ਉਹ ਧੂਫ ਉਹਨੂੰ ਦੇਣੀ ਪੈਂਦੀ ਸੀ ਭਾਂਡਿਆਂ ਨੂੰ। ਫਿਰ ਪਿਆਰੇ ਉਹਦੇ ਜਰਾਸੀਮ ਮਰ ਜਾਂਦੇ ਸਨ, ਉਹ ਭਾਂਡੇ ਦੇ ਵਿੱਚ ਫਿਰ ਦੁੱਧ ਲਿਓ, ਉਹ ਭਾਂਡਾ ਧੋਏ ਬੈਸ ਧੂਪ ਦੇ ਵਹ ਤਾ ਦੁੱਧ ਹੈ ਕਉ ਜਾ ਵਹੋ। ਪਹਿਲੇ ਭਾਈ ਤੂੰ ਆਪਣੇ ਭਾਂਡੇ ਨੂੰ ਸੁਧਾਰਨਾ ਕਰ, ਆਪਣਾ ਪਤੀਲਾ ਵਧੀਆ ਕਰ, ਜੇ ਤੇਰਾ ਪਤੀਲਾ ਤੇਰਾ ਭਾਂਡਾ ਵਧੀਆ ਹੋਵੇ ਇਹਦੇ ਵਿੱਚ ਦੁੱਧ ਲੈ ਕੇ ਆ ਤੇ ਦੁੱਧ ਤੇਰਾ ਖਰਾਬ ਨਹੀਂ ਹੋਵੇਗਾ। ਇਸ ਤਰ੍ਹਾਂ ਹੀ ਜੇ ਭਾਈ ਨਾਮ ਬਾਣੀ ਦਾ ਸੇਵਾ ਦਾ ਅਭਿਆਸ ਕਰਨਾ, ਸਿਮਰਨ ਕਰਨਾ, ਪਹਿਲੇ ਆਪਣੇ ਮਨ ਨੂੰ ਪਵਿੱਤਰ ਕਰਨਾ ਕਰ, ਇਹਦਾ ਮਤਲਬ ਤੇਰੇ ਮਨ ਰੂਪੀ ਅੰਤਸ਼ਕਰਨ ਰੂਪੀ ਭਾਂਡਾ ਜਿਹੜਾ ਹੈ ਉਹਨੂੰ ਪਵਿੱਤਰ ਕਰਨਾ ਕਰ। ਜੇ ਤੇਰਾ ਇਹ ਜਿਹੜਾ ਅੰਤਸ਼ਕਰਨ ਅਪਵਿੱਤਰ ਰਹਿ ਗਿਆ, ਇਹਦੇ ਵਿੱਚ ਜਿੰਨਾ ਮਰਜ਼ੀ ਨਾਮ ਬਾਣੀ ਸੇਵਾ ਸਿਮਰਨ ਪਾ ਦੇ ਤੇ ਉਹ ਖਰਾਬ ਭਾਂਡੇ ਨੇ, ਤੇਰੇ ਅੰਤਸ਼ਕਰਨ ਨੇ ਉਹਨੂੰ ਵੀ ਖਰਾਬ ਕਰ ਦੇਣਾ ਹੈ। ਇਸ ਕਰਕੇ ਆਪਾਂ ਕਈ ਵਾਰੀ ਵੇਖਦੇ ਹਾਂ ਪਿਆਰਿਓ, ਜਿਨ੍ਹਾਂ ਦਾ ਮਨੁਵਾ ਅੰਤਸ਼ਕਰਨ ਸ਼ੁੱਧ ਨਹੀਂ ਹੁੰਦਾ, ਗੁਰੂ ਘਰ ਦੇ ਵਿੱਚ ਕਈ ਕਈ ਸਾਲ ਪਿਆਰਿਓ ਇਹ ਹੋ ਜਾਂਦੇ। ਕਈ ਵਾਰੀ ਅਸੀਂ ਵੇਖਦੇ ਹਾਂ ਪਿਆਰਿਓ, ਸੱਚ ਜਾਣੋ
ਹੋ ਸਕਦਾ ਤੁਹਾਡਾ ਵੀ ਤਜੁਰਬਾ ਹੋਵੇਗਾ ਸਤਿਗੁਰੂ ਮਹਾਰਾਜ ਸਾਡੇ ਅੰਦਰ ਵੀ ਦੁੱਖ ਹੁੰਦੇ ਬਖਸ਼ ਲੈਣ। ਕਈ ਵਾਰੀ ਵੇਖੀਦਾ ਕਈ ਬਜ਼ੁਰਗ ਪਿਆਰਿਓ ਉਹ ਦੱਸਦੇ ਜੀ ਮੈਂ 50 ਸਾਲਾਂ ਤੋਂ ਗੁਰੂ ਘਰ ਦੇ ਵਿੱਚ ਰੋਜ਼ ਆਉਂਦਾ। ਸੱਚ ਪਿਆਰਿਓ ਆਉਂਦੇ ਸਨ, ਅਸੀਂ ਖੁਦ ਵੇਖਿਆ ਕਿ ਭਾਈ ਬਹੁਤ ਜ਼ਿਆਦਾ ਨੇਮ ਹੈ, ਬਹੁਤ ਜ਼ਿਆਦਾ ਸੇਵਾ ਕਰਦੇ, ਇਹ ਕਰਦੇ, ਲੇਕਿਨ ਪਿਆਰਿਓ ਰੋਜ਼ ਗੁਰੂ ਘਰ ਦੇ ਵਿੱਚ ਝਗੜਾ ਕਰੀ ਜਾਣਾ, ਕਦੇ ਇਹਦੇ ਗੱਲ ਪੈ ਗਏ, ਕਦੇ ਉਹਦੇ ਗੱਲ ਪੈ ਗਏ, ਕਦੇ ਇਹਨੂੰ ਗਾਲਾਂ ਕੱਢ ਦਿੱਤੀਆਂ, ਉਹਨੂੰ ਆ ਕਰ ਦਿੱਤਾ, ਇੱਥੇ ਵੀ ਰਹਿ ਕਰਕੇ ਬਸ ਈਰਖਾ ਦਵੈਖ ਕਰੀ ਜਾਣਾ, ਉਹ ਕੀ ਕਰਦਾ ਆ ਕੀ ਕਰਦਾ, ਉਹਦੇ ਵਿੱਚ ਹੀ ਸਭ ਸਮਾਂ ਬਰਬਾਦ ਕਰ ਦਿੰਦੇ। ਫਿਰ ਪਿਆਰਿਓ ਜੇ ਉਹਨਾਂ ਦਾ ਇਹ ਵੇਖਦੇ ਹਾਂ, ਉਹਨਾਂ ਦੀ ਸੇਵਾ ਸਿਮਰਨ ਜਾਂ ਉਹਨਾਂ ਦਾ ਨੇਮ ਵੇਖਦੇ ਹਾਂ, ਨੇਮ ਬਹੁਤ ਲੰਬਾ ਹੁੰਦਾ ਲੇਕਿਨ ਅੰਦਰ ਦੀ ਗੱਲ ਜਿਹੜੀ ਹੈ ਉਹ ਨਹੀਂ ਹੁੰਦੀ ਹੈ, ਇਹਦਾ ਮਤਲਬ ਉਹਨਾਂ ਦਾ ਭਾਂਡਾ ਮਲੀਨ ਰਹਿ ਗਿਆ। ਇਹ ਉਹਦੇ ਉੱਤੇ ਇਹ ਜਪ ਤਪ ਸੇਵਾ ਸਿਮਰਨ ਦਾ ਦੁੱਧ ਪਾਈ ਜਾ ਰਿਹਾ ਲੇਕਿਨ ਉਹ ਸਭ ਖਰਾਬ ਹੋ ਰਿਹਾ ਹੈ। ਇਸ ਕਰਕੇ ਪਹਿਲੇ ਆਪਣਾ ਅੰਤਸ਼ਕਰਨ ਸਾਨੂੰ ਸ਼ੁੱਧ ਕਰਨਾ ਚਾਹੀਦਾ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਇੱਥੇ ਬਚਨ ਕਰਨਾ ਕੀਤਾ ਕਿ ਉਸ ਜਦੋਂ ਵਿਆਪਾਰੀ ਨੇ ਉਹਨੂੰ ਦੱਸਿਆ ਕਿ ਦੁੱਧ ਇਹਨੂੰ ਬੋਲਦੇ, ਉਹ ਕਹਿਣ ਲੱਗਾ ਓਹੋ ਹੋ ਇਹ ਤਾਂ ਬਹੁਤ ਵੱਡੀ ਗਲਤੀ ਹੋਈ। ਉਹਨੇ ਫਿਰ ਦੁੱਧ ਕੱਢਣਾ ਕੀਤਾ, ਵਧੀਆ ਭਾਂਡੇ ਵਿੱਚ ਰੇੜਕਾ ਦੇ ਕਰਕੇ, ਉਹਨੂੰ ਤਾਹ ਦੇ ਕਰਕੇ, ਜਦੋਂ ਉਹਦੇ ਵਿੱਚ ਪਿਆਰਿਓ ਉਹਨੇ ਉਹ ਤਿਆਰ ਕਰਨਾ, ਖੋਇਆ ਤਿਆਰ ਕੀਤਾ, ਮਿਸ਼ਟਾਨ ਪਾਇਆ, ਮਿਠਿਆਈ ਬਣ ਗਈ, ਕਹਿੰਦਾ ਬਹੁਤ ਰਸ ਆਇਆ। ਕਹਿਣ ਲੱਗਾ ਮਿੱਤਰਾ ਮੇਰੇ ਤੋਂ ਗਲਤੀ ਹੋਈ, ਮੈਂ ਤਾਂ ਤੈਨੂੰ ਗਾਲਾਂ ਕੱਢ ਰਿਹਾ ਸੀ, ਮੈਨੂੰ ਲੱਗਿਆ ਕਿ ਤੂੰ ਮੇਰੇ ਨਾਲ ਛਲ ਕੀਤਾ, ਫਰੇਬ ਕਰਨਾ ਕੀਤਾ। ਇਸ ਕਰਕੇ ਆ ਸਾਰੀ ਸਾਖੀ ਮਹਾਰਾਜ ਜੀ ਸਰਵਣ ਕਰਾ ਕਰਕੇ ਕਹਿਣ ਲੱਗੇ ਖਾਲਸਾ ਜੀ ਉਹ ਯਾਦ ਰੱਖੋ, ਗੁਰੂ ਘਰ ਦੇ ਵਿੱਚ ਵੀ ਪਿਆਰਿਓ ਸੰਗਤਾਂ ਤਾਂ ਬਹੁਤ ਜ਼ਿਆਦੀਆਂ ਆਉਂਦੀਆਂ ਹਨ, ਲੇਕਿਨ ਕੋਈ ਕੋਈ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਸ਼ੁਭ ਮਤ ਦੀ ਪ੍ਰਾਪਤੀ ਹੁੰਦੀ ਹੈ। ਹੁਣ ਮੈਂ ਇੱਕ ਦ੍ਰਿਸ਼ਟਾਂਤ ਦਵਾਂ, ਆਪਾਂ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਪੜ੍ਹਦੇ ਹਾਂ, ਉਹੀ ਮਾਸਟਰ ਹੁੰਦਾ ਹੈ, ਉਹੀ ਟੀਚਰ ਹੁੰਦਾ, ਉਹੀ ਪਿਆਰਿਓ ਸਕੂਲ ਹੁੰਦਾ, ਉਹੀ ਕਮਰਾ ਪੜਾਉਣ ਵਾਲਾ, ਬੈਂਚ ਵੀ ਉਹੀ ਹੁੰਦੇ, ਸਭ ਉਹੀ ਹੁੰਦਾ, ਲੇਕਿਨ ਇੱਕ ਬੱਚਾ ਪਿਆਰਿਓ 100 ਦੇ ਵਿੱਚੋਂ 100 ਨੰਬਰ ਲੈਂਦਾ, ਇੱਕ ਬੱਚਾ ਜਿਹੜਾ 25-30 ਨੰਬਰ ਉਹਨੂੰ ਆਉਂਦੇ ਹਨ। ਅਸਥਾਨ ਤਾਂ ਉਹੀ ਆ, ਸਭ ਉਹੀ ਹੈ, ਸਭ ਉਹਨੇ ਵੀ ਉਹ ਜਿਹੇ ਡਰੈਸ ਪਾਏ, ਸਭ ਉਹਨੇ ਉਹ ਬਾਹਰੀ ਤੌਰ 'ਤੇ ਸਭ ਕੀਤਾ, ਲੇਕਿਨ ਪਿਆਰਿਓ ਕੋਈ ਇੱਕ ਆਧਾ ਜਿਹੜਾ ਹੈ ਉਹ ਅਵਲ ਦਰਜੇ ਦੇ ਵਿੱਚ ਪਾਸ ਹੁੰਦਾ, ਕਈ ਜ਼ਿਆਦਾ ਫੇਲ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਧਾਰਮਿਕ ਅਸਥਾਨ, ਗੁਰੂ ਘਰ, ਗੁਰੂ ਮਹਾਰਾਜ ਜੀ ਸੰਗਤ ਵੀ ਉਹੀ ਹੁੰਦੀ ਹੈ, ਲੇਕਿਨ ਕੋਈ ਵਿਰਲਾ ਵਾਂਝਾ ਜਿਹੜਾ ਨਾ ਉਹ ਲਾਹਾ ਲੈ ਕਰਕੇ ਚੱਲ ਜਾਂਦਾ, ਕਈ ਪਿਆਰਿਓ ਇੱਥੇ ਨਾ ਆਪਣਾ ਮੂਲ ਵੀ ਗਵਾ ਦਿੰਦੇ ਹਨ, ਇੱਥੇ ਆ ਕਰਕੇ ਪਾਪ ਦੀ ਖੱਟੀ ਕਮਾਈ ਕਰਦੇ ਹਨ। ਸੋ ਮਹਾਂਪੁਰਖਾਂ ਦਾ ਬਚਨ ਪਿਆਰਿਓ, ਜਿੰਨੇ ਵੀ ਪੁਰਾਤਨ ਮਹਾਂਪੁਰਖ ਬਾਰ ਬਾਰ ਸਿੱਖ ਪੰਥ ਦੇ ਮਹਾਨ ਵਿਦਵਾਨ ਸੰਤ ਸਿੰਘ ਜੀ, ਮਸਕੀਨ ਜੀ ਵੀ ਉਹ ਇਹ ਬਚਨ ਬਾਰ ਬਾਰ ਕਿਹਾ ਕਰਦੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਔਰ ਵੀ ਵੱਡੇ ਵੱਡੇ ਮਹਾਂਪੁਰਖ ਇਹੀ ਕਹਿੰਦੇ, ਜੇ ਭਾਈ ਗੁਰੂ ਘਰ ਦੇ ਵਿੱਚ ਜਾ ਕਰਕੇ ਲਾਹਾ ਪ੍ਰਾਪਤ ਕਰਨਾ, ਕੁਛ ਲੈ ਕੇ ਜਾਣਾ ਹੈ, ਤੇ ਉਹ ਕਹਿੰਦੇ ਕਿ ਭਾਈ ਗੁਰੂ ਘਰ ਦੇ ਵਿੱਚ ਜਾਓ, ਨਾਮ ਬਾਣੀ ਦਾ ਜਾਪ ਕਰੋ, ਜਦੋਂ ਤੱਕ ਆਪਾਂ ਇਹ ਸੇਵਾ ਸਿਮਰਨ ਕਰ ਸਕਦੇ ਹਾਂ ਕਰ ਲੈਣਾ ਚਾਹੀਦਾ, ਉਹ ਤੋਂ ਬਾਅਦ ਜਦੋਂ ਹੋ ਗਿਆ ਤੁਹਾਡਾ ਇੱਕ ਸਮਾਂ ਹੁੰਦਾ, ਅੱਧਾ ਇੱਕ ਘੰਟਾ 2 ਘੰਟੇ, ਜਿੰਨਾ ਤੁਹਾਡਾ ਨੇਮ ਹੈ ਜੋ ਤੁਹਾਡਾ ਹੋ ਗਿਆ, ਉਹ ਤੋਂ ਬਾਅਦ ਫਿਰ ਜ਼ਿਆਦਾ ਗੁਰੂ ਘਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਹੈ। ਸੁਣਨ ਨੂੰ ਥੋੜ੍ਹਾ ਪਿਆਰਿਓ ਕਠਿਨ ਲੱਗੇਗਾ, ਇਹ ਕੀ ਹੈ? ਫਿਰ ਉਹ ਕਹਿੰਦੇ ਕਿ ਭਾਈ ਇਹ ਹੋਣ ਤੋਂ ਬਾਅਦ ਆਪਾਂ ਨੂੰ ਨਿਕਲ ਜਾਣਾ ਆਪਣੇ ਦੂਜੇ

0: ਪਾਸੇ ਆਪਣੇ ਕੰਮ ਧੰਦਿਆਂ ਪਾਸੇ ਲੱਗ ਜਾਓ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡਾ ਨੇਮ ਪੂਰਾ ਹੋ ਗਿਆ ਫਿਰ ਆਪਾਂ ਉੱਥੇ ਰਹਿੰਦੇ ਹਾਂ ਤੇ ਫਿਰ ਪਿਆਰਿਓ ਕੀ ਹੁੰਦਾ, ਫਿਰ ਬੰਦਾ ਦੂਜੇ ਝਮੇਲਿਆਂ ਵਿੱਚ ਪੈ ਜਾਂਦਾ, ਉਹ ਰਾਜਨੀਤੀ ਵਿੱਚ ਪੈਂਦਾ, ਇੱਥੇ ਕੀ ਹੋ ਰਿਹਾ ਜੀ, ਉੱਥੇ ਕੀ ਹੋ ਰਿਹਾ, ਆਹ ਕੀ ਹੋ ਰਿਹਾ, ਉਹ ਕੀ ਹੋ ਰਿਹਾ, ਫਿਰ ਉਹਦੇ ਵਿੱਚ ਉਹਦੀ ਬਿਰਤੀ ਉਸ ਪਾਸੇ ਫਿਰ ਚੱਲ ਜਾਂਦੀ ਹੈ। ਸੋ ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਇੱਕ ਮਹਾਂਪੁਰਖ ਜਿਹੜੇ ਹਨ ਜਿਨ੍ਹਾਂ ਦਾ ਬੜਾ ਜ਼ਿਕਰ ਪ੍ਰਾਪਤ ਹੁੰਦਾ, ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਰਿਹਾ ਕਰਦੇ ਸਨ, ਅਤੇ ਜਿਸ ਤਰ੍ਹਾਂ ਏਅਰ ਪਲੱਗ ਹੁੰਦਾ ਨਾ, ਕਈ ਵਾਰੀ ਆਪਾਂ ਜਹਾਜ਼ ਦੇ ਵਿੱਚ ਇੰਟਰਨੈਸ਼ਨਲ ਏਅਰਲਾਈਨਸ ਵਿੱਚ ਸਫ਼ਰ ਕਰਦੇ ਹਾਂ ਅਤੇ ਕੰਨ ਜਿਹੜੇ ਪਿਆਰੇ ਉਹ ਬੰਦ ਹੋ ਜਾਂਦੇ ਹਨ, ਉਹ ਤੋਂ ਬਚਣ ਦੇ ਲਈ ਏਅਰ ਪਲੱਗ ਹੁੰਦੇ ਉਹ ਲਾ ਦੇਣਾ, ਕਈ ਬੰਦੇ ਲਾ ਲੈਂਦੇ ਹਨ, ਉਹਨਾਂ ਦਾ ਜ਼ਿਆਦਾ ਬਚ ਬਚਾਵ ਹੋ ਜਾਂਦਾ, ਦਿੱਕਤ ਨਹੀਂ ਹੁੰਦੀ ਹੈ। ਉਹ ਮਹਾਂਪੁਰਖ ਕੀ ਕਰਦੇ ਸੀ ਪਿਆਰੇ, ਉਹ ਦਰਬਾਰ ਸਾਹਿਬ ਦੇ ਵਿੱਚ ਰਹਿਣਾ, ਦਰਬਾਰ ਸਾਹਿਬ ਦੇ ਵਿੱਚ ਜਦੋਂ ਆਉਂਦੇ ਤੇ ਪਿਆਰਿਓ ਉੱਥੇ ਰਹਿ ਕਰਕੇ ਤੇ ਕੀਰਤਨ ਸਰਵਣ ਕਰਨਾ, ਭਜਨ ਬੰਦਗੀ ਕਰਨੀ, ਸੇਵਾ ਸਿਮਰਨ ਕਰਨਾ, ਜਦੋਂ ਸਭ ਹੋ ਗਿਆ ਉਹ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲਦੇ ਨਾ, ਗੇਟ ਦੇ ਵਿੱਚੋਂ ਜਦੋਂ ਬਾਹਰ ਨਿਕਲਦੇ, ਉਸੇ ਵੇਲੇ ਉਹ ਬੁੰਦੇ ਜਿਹੜੇ ਹਨ, ਉਹਨੂੰ ਬੁੰਦੇ ਬੋਲਦੇ ਪੰਜਾਬੀ ਦੇ ਵਿੱਚ, ਊਣ ਦੇ ਬਣੇ ਹੋਏ, ਉਹ ਜਿਹੜੇ ਆਪਣੇ ਕੰਨਾਂ ਦੇ ਵਿੱਚ ਲਾ ਲੈਂਦੇ ਸਨ, ਲਾ ਕਰਕੇ ਚੁੱਪ ਚਾਪ ਉਹਨਾਂ ਨੇ ਚੱਲ ਜਾਣਾ। ਫਿਰ ਉਹਨਾਂ ਨੂੰ ਕਈ ਵਾਰੀ ਤਾਂ ਕਰਕੇ ਉਹਨਾਂ ਮਹਾਂਪੁਰਖਾਂ ਦਾ ਨਾਮ ਕੋਈ ਔਰ ਸੀ, ਲੇਕਿਨ ਉਹਨਾਂ ਨੂੰ ਬੁੰਦਿਆਂ ਵਾਲੇ ਮਹਾਂਪੁਰਖ, ਬੁੰਦਿਆਂ ਵਾਲੇ ਮਹਾਂਪੁਰਖ ਕਹਿੰਦੇ ਸਨ। ਕਿਉਂ ਕਹਿੰਦੇ ਸੀ ਪਿਆਰੇ? ਉਹਦਾ ਇਹ ਕਾਰਨ ਸੀ, ਉਹਨਾਂ ਨੂੰ ਕਈਆਂ ਨੇ ਪੁੱਛਿਆ ਕਿ ਮਹਾਂਪੁਰਖੋ, ਜਦੋਂ ਦਰਬਾਰ ਸਾਹਿਬ ਆਪ ਰਹਿੰਦੇ ਉਸ ਵੇਲੇ ਤਾਂ ਆ ਬੁੰਦੇ ਕੱਢ ਦਿੰਦੇ ਹੋ, ਲੇਕਿਨ ਜਦੋਂ ਬਾਹਰ ਨਿਕਲਦੇ ਬੁੰਦੇ ਕਿਉਂ ਪਾ ਲੈਂਦੇ? ਕਹਿੰਦੇ ਕਿ ਭਾਈ, ਜੋ ਮੈਂ ਇੱਥੇ ਸਿਮਰਨ ਕਰਨਾ ਕੀਤਾ, ਜੋ ਸਾਰ ਤੱਤ ਲਿਆ ਨਾ, ਉਹਦੇ ਉੱਤੇ ਨਾ ਕੋਈ ਆਸਵਾ ਨਾ ਪਾ ਦੇਵੇ। ਉਹ ਇਹ ਬਚਨ ਕਰਿਆ ਕਰਦੇ, ਜਿਸ ਤਰ੍ਹਾਂ ਦੁੱਧ ਆਪਾਂ ਨੇ ਇਹ ਪਤੀਲਾ ਤਿਆਰ ਕੀਤਾ, ਖੀਰ ਤਿਆਰ ਕੀਤੀ ਹੈ, ਪੂਰੀ ਖੀਰ ਤਿਆਰ ਹੋ ਗਈ, ਜਦੋਂ ਛਕਣ ਦਾ ਸਮਾਂ ਆਇਆ ਕਿਨੇ ਇੱਕ ਮੁੱਠ ਵੀ ਸਵਾਹ ਉਹਦੇ ਉੱਤੇ ਪਾ ਦਿੱਤੀ, ਉਹ ਪਤੀਲਾ ਦਾ ਪਤੀਲਾ ਖਰਾਬ ਹੋ ਜਾਂਦਾ। ਉਹਨੂੰ ਮੈਂ ਬਚਾਉਣ ਦੇ ਲਈ, ਜੋ ਮੈਨੇ ਆਪਣੇ ਅੰਦਰ ਸਿਮਰਨ ਕਰਨਾ ਕੀਤਾ, ਜੋ ਅਵਸਥਾ ਮੇਰੀ ਬਣੀ, ਉਹਨੂੰ ਬਚਾਉਣ ਦੇ ਲਈ ਕਰਦਾ, ਕਿਉਂਕਿ ਬਾਹਰ ਨਿਕਲਦੇ ਨਾਲ ਹੀ ਲੋਕੀ ਫਿਰ ਕਈ ਸ਼ੁਰੂ ਹੋ ਜਾਂਦੇ, ਬਾਬਾ ਜੀ ਆਹ ਹੋ ਰਿਹਾ ਜੀ, ਬਾਬਾ ਜੀ ਉਹ ਹੋ ਰਿਹਾ, ਇਸ ਤਰ੍ਹਾਂ ਹੋ ਰਿਹਾ, ਉਹਨੇ ਆ ਕੀਤਾ, ਇਹਨੇ ਆ ਕੀਤਾ, ਇਹਨੇ ਉਸ ਤਰ੍ਹਾਂ ਕਰ ਦਿੱਤਾ, ਉਹ ਪ੍ਰਬੰਧਕ ਇਸ ਤਰ੍ਹਾਂ ਹੋ ਗਿਆ ਜੀ, ਉਹ ਸੇਵਾਦਾਰ, ਉਹ ਗ੍ਰੰਥੀ ਨੇ ਆ ਕੀਤਾ। ਮੈਂ ਉਹ ਤੋਂ ਬਚਣ ਦੇ ਲਈ ਤੁਰੰਤ ਨਾ ਆਪਣੇ ਬੁੰਦੇ ਪਾ ਲੈਂਦਾ ਅਤੇ ਨਿਕਲ ਜਾਂਦਾ ਹਾਂ, ਤਾਂ ਕਰਕੇ ਮੈਨੂੰ ਲਾਹਾ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਕਿਹਾ, ਕੋਈ ਵਿੜਲਾ ਵਾਂਝਾ ਜਿਹੜਾ ਨਾ ਪਿਆਰਿਓ ਇਹ ਗੁਰੂ ਘਰ ਦੇ ਵਿੱਚੋਂ ਧਾਰਮਿਕ ਅਸਥਾਨਾਂ ਤੋਂ ਨਾ ਲਾਹਾ ਲੈ ਕਰਕੇ ਜਾਂਦੇ। ਹੁਣ ਦੇਖੋ ਪਿਆਰਿਓ, ਬਚਨ ਜਿਹੜਾ ਨਾ ਬੜਾ ਸਖਤ ਹੈ, ਤੇ ਇਹ ਕੱਲ ਵੀ ਆਪਨੇ ਸੁਣਿਆ ਕਿ ਕਈ ਵਾਰੀ ਨਾ ਕਈਆਂ ਨੂੰ ਲੱਗੇਗਾ ਕਿ ਜੀ ਆ ਭਾਈ ਸਾਹਿਬ ਜੀ ਕੀ ਬੋਲ ਰਹੇ। ਹੁਣ ਇੱਥੇ ਬਚਨ ਆਇਆ, ਨਾ ਤੋਂ ਸਭ ਰਹੇ ਮੂਤਰ ਅਧਿਕਾਈ, ਕਿ ਇਹ ਤਾਂ ਲਾਹਾ ਨਾਮ ਬਾਣੀ ਦਾ ਹੈ, ਜਿਹੜਾ ਲੈ ਕੇ ਚੱਲ ਗਿਆ ਉਹਨੂੰ ਅੰਮ੍ਰਿਤ ਮਿਲ ਗਿਆ, ਨਹੀਂ ਤਾਂ ਬਹੁਤ ਸਾਰੇ ਜਿਹੜੇ ਪਿਆਰਿਓ ਮੂਤਰ ਦੇ, ਗੰਦਗੀ ਦੇ ਅਧਿਕਾਰੀ ਬਣ ਕੇ ਰਹਿ ਜਾਂਦੇ ਗੁਰੂ ਘਰ ਦੇ ਵਿੱਚ। ਇਸ ਕਰਕੇ ਪਿਆਰਿਓ ਹੁਣ ਆਪਣੇ ਉੱਤੇ ਡਿਪੈਂਡ ਕਰਦਾ ਕਿ ਇੱਥੋਂ ਪਿਆਰਿਓ ਆਪਾਂ ਨੇ ਨਾਮ ਅੰਮ੍ਰਿਤ ਲੈਣਾ ਜਾਂ ਵਿਸ਼ੇ ਵਿਕਾਰਾਂ ਦੀ ਗੰਦਗੀ ਖੱਟਣੀ ਹੈ। ਜੋ ਇੱਥੇ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਨੇ, ਕਿਹਾ ਕਿ ਗਾਂ ਜਿਹੜੀ ਆ ਦੁੱਧ ਵੀ ਦਿੰਦੀ ਤੇ ਮੂਤਰ ਵੀ ਦਿੰਦੀ ਹੈ। ਹੁਣ ਤੁਹਾਡੇ ਉੱਤੇ ਹੈ ਕਿ ਭਾਈ ਉਹਦਾ ਦੁੱਧ ਲੈਣਾ ਕਿ ਉਹ ਵਿਸ਼ਟਾ ਉਹਦਾ ਮੂਤਰ ਲੈਣਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ, ਜੇ ਲਾਹਾ ਲੈਣਾ ਪਹਿਲੇ ਆਪਣੇ ਆਪ ਨੂੰ ਸੁਧਾਰਨਾ ਪੈਂਦਾ। ਪਾਤਸ਼ਾਹ ਜੀ ਨੇ ਕਿਹਾ ਨਾ, ਸਤਿਗੁਰ ਨੂੰ ਸਭ ਕੋ ਵੇਖਦਾ, ਜੇ ਤਾਂ ਜਗਤ ਸਭ ਕੋਏ, ਤੇ ਸਾਰਿਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਆਪਾਂ ਕਹਿੰਦੇ ਨਾ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੀਦੇ। ਮਹਾਰਾਜ ਜੀ ਨੇ ਕਿਹਾ, ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ। ਭਾਗਾਂ ਤੋਂ ਬਗੈਰ ਪਿਆਰਿਓ ਦਰਸ਼ਨਾਂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਮਹਾਰਾਜ ਜੀ ਦੇ ਵੇਖਿਆ ਜਾਵੇ ਬਾਰੀ ਤੌਰ ਤੇ ਤਾਂ ਪਿਆਰਿਓ ਆ ਜਿੰਨੇ ਪਹਾੜੀ ਰਾਜੇ ਇਹਨਾਂ ਨੇ ਵੀ ਦਰਸ਼ਨ ਕੀਤੇ ਸੀ ਨਾ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਪਿਆਰਿਓ ਦੇਖੋ, ਤੇ ਆ ਵਜ਼ੀਰ ਖਾਨ ਆਦਿਕ ਇਹਨਾਂ ਸਾਰਿਆਂ ਨੇ ਦਰਸ਼ਨ ਕੀਤੇ, ਲੇਕਿਨ ਸਿਰਫ ਬਾਹਰੀ ਤੌਰ ਤੇ ਵੇਖਣ ਦੇ ਨਾਲ ਗੱਲ ਨਹੀਂ ਬਣਦੀ। ਅੰਦਰ ਭਾਵਨਾ ਦੇ ਨਾਲ ਜਦੋਂ ਤੱਕ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੁੰਦੇ ਉਦੋਂ ਤੱਕ ਉਹ ਬੰਦਾ ਅਧੂਰਾ ਰਹਿੰਦਾ। ਸੁਣ ਕਰਕੇ ਉਹ ਦਵਿਜ ਜਿਹੜਾ ਬਹੁਤ ਜ਼ਿਆਦਾ ਪ੍ਰਸੰਨ ਹੋਇਆ।
1: ਧੰਨ ਸਤਿਗੁਰਨ ਉਚਾਰੇ,
0: ਧੰਨ ਕਹਿਣ ਲੱਗਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਆਪਾਂ ਵੀ ਪਿਆਰਿਓ ਰਸਨਾ ਪਵਿੱਤਰ ਕਰੀਏ।

0: ਦੀ ਪ੍ਰਾਪਤੀ ਹੋ ਗਈ, ਆਪਣੇ ਘਰ ਨੂੰ ਚੱਲ ਗਿਆ। ਹੁਣ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਉਹਨੇ ਪਿਆਰਿਓ ਹਰ ਪਾਸੇ ਜਸ ਕਰਨਾ ਕੀਤਾ।
1: ਸ੍ਰੀ ਸਤਿਗੁਰੂ ਪੂਰਨ ਪੁਰਖ ਦਿਜ ਕੋ ਦੀਨਾਰ,
0: ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉੱਥੇ ਨਾ ਉਸ ਦਿਜ ਨੂੰ ਬਹੁਤ ਸਾਰਾ ਦੀਨਾਰ ਆਦਿਕ ਦੇਣਾ ਕੀਤਾ।
1: ਗਮਨਿਓ ਨਗਰ ਮਝਾ,
0: ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਗੁਰਮਤ ਦੇ ਕਰਕੇ ਉਹਨੂੰ ਨਗਰ ਦੇ

0: ਸਿੱਖਾਂ ਨੇ ਸਰਦਾਈ ਦੀਆਂ ਦੇਗਾਂ ਜਿਹੜੀਆਂ ਉਹ ਤਿਆਰ ਕਰਦੀਆਂ ਕੀਤੀਆਂ, ਸੌਂਚ ਕਿਰਿਆ ਇਸ਼ਨਾਨ ਆਦਿ ਕਰਨਾ ਕੀਤਾ। ਉਹ ਤੋਂ ਬਾਅਦ ਮਹਾਰਾਜ ਜੀ ਨੇ ਕੇਸਾਂ ਨੂੰ ਸੁਧਾਰਨਾ ਕੀਤਾ, ਕਿਉਂਕਿ ਕੰਘੇ ਦੀ ਦੋ ਟਾਈਮ ਦੀ ਮਰਿਆਦਾ ਹੈ। ਕੰਘਾ ਨੀਤ ਨੀਤ ਦਾਤੁਨ ਨੀਤ ਨੀਤ ਕਰ ਨਾ ਦੁੱਖ ਪਾਵੇ ਲਾਲ ਜੀ। ਪਾਤਸ਼ਾਹ ਜੀ ਨੇ ਵਚਨ ਕਰਨਾ ਕੀਤਾ ਜੋ ਰਹਿਤਨਾਮਿਆਂ ਦੇ ਵਿੱਚ ਆਉਂਦਾ ਨਾ ਕਿ ਭਾਈ ਕੰਘਾ ਦੋਨੋਂ ਵਕਤ ਕਰ ਪਾਕ ਚੁਣੇ ਚੁਣ ਬਾਂਦਾਈ ਦਾ ਤੂੰ ਨੀਤ ਨੀਤ ਕਰ ਨਾ ਦੁੱਖ ਪਾਵੇ ਲਾਲ ਜੀ। ਤਕਾਲਾਂ ਦੇ ਵੇਲੇ ਵੀ ਪਿਆਰਿਓ ਕੰਘੇ ਦੇ ਨਾਲ ਕੇਸਾਂ ਦੇ ਵਿੱਚ ਜਿਹੜਾ ਹੈ ਕੰਘਾ ਕਰਨਾ ਚਾਹੀਦਾ। ਸੋ ਸਤਿਗੁਰੂ ਮਹਾਰਾਜ ਜੀ ਰੋਜ਼ ਦੁਪਹਿਰੇ ਪਿਆਰਿਓ ਦੁਪਹਿਰ ਦਾ ਸਮਾਂ ਅੰਮ੍ਰਿਤ ਵੇਲੇ ਉੱਠਦੇ ਨਾ ਪਿਆਰਿਓ, ਤੇ ਫਿਰ ਹੁਣ ਦੁਪਹਿਰ ਦਾ ਸਮਾਂ ਜਦੋਂ ਹੁੰਦਾ ਘੜੀ ਕੋ ਵਿਸ਼ਰਾਮ ਘੰਟਾ ਡੇਢ ਘੰਟਾ ਦੋ ਘੰਟੇ ਪਾਤਸ਼ਾਹ ਜੀ ਵਿਸ਼ਰਾਮ ਕਰਦੇ, ਉਹ ਤੋਂ ਬਾਅਦ ਫਿਰ ਸੁਚੇਤਾ ਕਰਨਾ, ਤਿਆਰ ਪਰ ਤਿਆਰ ਹੋਣਾ, ਪੰਜ ਇਸ਼ਨਾਨਾਂ ਕਰਨਾ ਜਾਂ ਬਹੁਤ ਮੁੜਕਾ ਆ ਗਿਆ ਗਰਮੀਆਂ ਦੇ ਵਿੱਚ ਪੂਰਾ ਇਸ਼ਨਾਨ ਕਰਨਾ, ਫਿਰ ਉਸ ਤੋਂ ਬਾਅਦ ਕੇਸਾਂ ਦੇ ਵਿੱਚ ਪਿਆਰਿਓ ਕੰਘਾ ਕਰਨਾ, ਜੂੜਾ ਸੁਧਾਰਨਾ। ਉਹ ਤੋਂ ਬਾਅਦ ਜਿਹੜਾ ਸ਼ਮਸ਼ ਜਿਹੜਾ ਦਾੜਾ ਜਿਹੜਾ ਉਹੀ ਕੰਘਾ ਸਤਿਗੁਰੂ ਮਹਾਰਾਜ ਜੀ ਆਪਣੇ ਵਧੀਆ ਸਹਿਜੇ ਸਹਿਜੇ ਦਾੜੇ ਦੇ ਉੱਤੇ ਫੇਰਦੇ ਹਨ। ਉਹ ਤੋਂ ਬਾਅਦ ਪੇਚ ਬੰਨ ਕਰਕੇ ਪੇਚਾਂ ਕੱਢ ਕੱਢ ਕੇ ਸਤਿਗੁਰੂ ਮਹਾਰਾਜ ਜੀ ਦਸਤਾਰ ਸਜਾਉਂਦੇ, ਤਰ੍ਹਾਂ ਤਰ੍ਹਾਂ ਦੇ ਜਵਾਹਰਾਤ ਜਿਹੜੇ ਪਾਤਸ਼ਾਹ ਜੀ ਨੇ ਸਜਾਉਣੇ ਕੀਤੇ, ਸੂਕਸ਼ਮ ਵਸਤਰ ਜਿਹੜਾ ਮਹਾਰਾਜ ਜੀ ਨੇ ਉਹ ਜਿਹੜਾ ਜਾਮਾ ਪਾਉਣਾ ਕੀਤਾ ਜਿਹਦੇ ਵਿੱਚ ਪਿਆਰਿਓ ਹਲਕਾ ਹਲਕਾ ਸਰੀਰ ਦੀਆਂ ਝਲਕਾਂ ਪੈ ਰਹੀਆਂ,
1: ਖੜਕ ਬਿਲੰਦ ਕਰੇ
0: ਬਹੁਤ ਵੱਡਾ ਦੁਧਾਰਾ ਖੜਕ ਜਿਹੜਾ ਪਾਤਸ਼ਾਹ ਜੀ ਨੇ ਆਪਣੇ ਗਾਤਰੇ ਪਾਉਣਾ ਕੀਤਾ।
1: ਧਾਰਾ ਖਰ ਲੱਗ ਹੇਮ ਸੁਧਾਰਾ,
0: ਤੇ ਧਾਰਾ ਖਰ ਲੱਗ, ਧਾਰਾ ਖਰ ਦਾ ਮਤਲਬ ਪਿਆਰਿਓ ਉਹਦੇ ਵਿੱਚ ਨਾ ਸੋਨਾ ਜੜਿਤ ਹੈ, ਤੇ ਕਾਰੀਗਰ ਨੇ ਕਿਸ ਤਰ੍ਹਾਂ ਕੀਤਾ ਤੇ ਆਪਨੇ ਵੇਖਿਆ ਹੋਵੇਗਾ ਪਿਆਰਿਓ, ਕਈ ਅਖੰਡ ਜਿਹੜੇ ਸ਼ਾਸਤਰ ਹੁੰਦੇ ਨਾ ਜ਼ਿਆਦਾ ਕਰਕੇ ਮੁੱਠਾ ਜਿਹੜਾ ਹੈ ਪਿਆਰਿਓ ਆਪਾਂ ਵੇਖਦੇ ਹਾਂ ਮੁੱਠੇ ਨੂੰ ਸੋਨਾ ਚੜਿਆ ਹੋਇਆ ਹੁੰਦਾ। ਕਈ ਆਪ ਜੀ ਪੁਰਾਤਨ ਸ਼ਾਸਤਰ ਦੇਖੋ ਜਾਂ ਅੱਜ ਵੀ ਕਈ ਕਾਰੀਗਰ ਜਿਹੜੇ ਨਾ ਪਿਆਰਿਓ ਉਹ ਇਸ ਤਰ੍ਹਾਂ ਸ਼ਾਸਤਰ ਬਣਾਉਂਦੇ ਕਿ ਉਹ ਡਿਜ਼ਾਈਨ ਜਿਹੜਾ ਹੈ ਤੇ ਇਹਦੇ ਵਿੱਚ ਪਾ ਕਰਕੇ ਜਿਸ ਤਰ੍ਹਾਂ ਮੁੱਠੇ ਦੇ ਵਿੱਚ ਜਿਹੜਾ ਡਿਜ਼ਾਈਨ ਹੁੰਦਾ ਉਹ ਤੋਂ ਬਾਅਦ ਜੋ ਪਿਆਰਿਓ ਜਿਹੜਾ ਇਹ ਜਿਹੜਾ ਨਾ ਆਪਾਂ ਲਾਖ ਦੇ ਨਾਲ ਮੁੱਠੇ ਦੇ ਵਿੱਚ ਭਰ ਦਿੰਦੇ ਹਾਂ, ਉਹ ਤੋਂ ਬਾਅਦ ਛੋਟਾ ਜਿਹੜਾ ਹਿੱਸਾ ਜਿੱਥੋਂ ਧਾਰਾ ਲੱਗਦੀ ਹੈ ਧਾਰ ਸ਼ੁਰੂ ਹੁੰਦੀ ਹੈ ਉਦੋਂ ਤੱਕ ਪਿਆਰਿਓ ਉਹਦੀ ਮੀਨਾਕਾਰੀ ਸੋਨੇ ਦੀ ਕੀਤੀ ਜਾਂਦੀ ਹੈ, ਬਹੁਤ ਦੂਰ ਤੱਕ ਲੰਬੀ ਉਹ ਮੀਨਾਕਾਰੀ ਉਹਦੀ ਹੈ ਨਾ ਕੀਤੀ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਦਾ ਖੜਕ ਜਿਹੜਾ ਨਾ ਪਿਆਰਿਓ ਸਿਰਫ ਮੁੱਠੇ ਦੇ ਵਿੱਚ ਨਹੀਂ, ਮੁੱਠੇ ਤੋਂ ਬਾਅਦ ਜਿਹੜਾ ਫਲ ਜਿਹੜਾ ਫਲ ਦੇ ਉੱਤੇ ਵੀ ਮੀਨਾਕਾਰੀ ਕੱਢੀ ਹੋਈ ਹੈ। ਸਤਿਗੁਰੂ ਮਹਾਰਾਜ ਜੀ ਨੇ ਫਿਰ ਤਿੱਖੇ ਤੀਰਾਂ ਦੇ ਨਾਲ ਪੱਥਾ ਭਰਨਾ ਕੀਤਾ, ਸਤਿਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਜੰਗੀ ਇਹ ਕਰਦੇ ਹਨ ਜੰਗ ਦੀ ਤਿਆਰੀ ਕਰਦੇ ਇਸ ਤਰ੍ਹਾਂ ਮਹਾਰਾਜ ਜੀ ਨੇ ਉਹ ਪੱਥਾ ਜਿਹੜਾ ਆਪਣੇ ਲੱਕ ਨਾਲ ਕਸਣਾ ਕੀਤਾ,
1: ਕਠੋਰ ਹੱਥ
0: ਬਹੁਤ ਸਖ਼ਤ ਧਨੁੱਖ ਜਿਹੜਾ ਹੱਥ ਵਿੱਚ ਲਿਆ ਹੈ, ਤੇ ਉਸ ਵੇਲੇ ਮਹਾਰਾਜ ਜੀ ਦਾ ਘੋੜਾ ਤਿਆਰ ਕਰਕੇ ਸਿੱਖਾਂ ਨੇ ਲਿਆਉਣਾ ਕੀਤਾ। ਇਹ ਨੌਹਰ ਨਗਰ ਜਿਹੜਾ ਨਾ ਸਾਧ ਸੰਗਤ ਜੀ ਇਸ ਨਗਰ ਦੇ ਵਿੱਚ ਮਹਾਰਾਜ ਨੇ ਕਿਹਾ ਜੀ ਚਲੋ ਸ਼ਾਮਾਂ ਦਾ ਵੇਲਾ ਪਈ ਤਕਾਲਾਂ ਆਪਾਂ ਨਗਰ ਦਾ ਸੈਰ ਸਪਾਟਾ ਕਰੀਏ, ਇਸ ਤਰ੍ਹਾਂ ਸੁਚੇਤ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਗਮਨ ਕਰਦੇ ਹਨ। ਕਈ ਗੁਰੂ ਕੇ ਸਿੰਘ ਪੈਦਲ ਜਿਹੜੇ ਉਹ ਪਾਤਸ਼ਾਹ ਜੀ ਦੇ ਨਾਲ ਹਨ, ਸਤਿਗੁਰੂ ਮਹਾਰਾਜ ਇਸ ਤਰ੍ਹਾਂ ਇਸ ਨਗਰ ਦੇ ਵਿੱਚ ਨੌਰ ਨਗਰ ਦੇ ਵਿੱਚ ਪ੍ਰਵੇਸ਼ ਕੀਤਾ। ਉੱਥੇ ਪਿਆਰਿਓ ਨਾ ਇੱਕ ਵੱਡਾ ਸਾਰਾ ਚਬੂਤਰਾ ਸੀ, ਸੋਢੀ ਸਿਰ ਮੌਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਪਾਸੇ ਚੜ ਗਏ, ਹੁਣ ਉਹ ਪਿਆਰਿਓ ਜਿਹੜਾ ਸੀ ਨਾ ਉਹਦੇ ਉੱਤੇ ਕੁਝ ਸੌ ਪਾਨ ਪੌੜੀਆਂ ਲੱਗੀਆਂ
1: ਹੋਈਆਂ।
0: ਸਤਿਗੁਰੂ ਮਹਾਰਾਜ ਜੀ ਨੇ ਆਪਣਾ ਘੋੜਾ ਜਿਹੜਾ ਉਹਦੇ ਉੱਤੇ ਚੜਾਉਣਾ ਕੀਤਾ,
1: ਉੱਚੇ ਚੜ ਕਰ ਥਿਰ ਥਾਏ,
0: ਸਤਿਗੁਰੂ ਮਹਾਰਾਜ ਉਹਦੇ ਉੱਤੇ ਚੜ ਕਰਕੇ ਗੁੰਮਜ ਨੁਮਾ ਜਿਹੜਾ ਇਹ ਬਣਿਆ ਹੋਇਆ ਸੀ ਨਾ ਕੱਚਾ ਪਿਆਰਿਓ ਉਹਦੇ ਉੱਤੇ ਚੜ ਗਏ, ਉੱਥੇ ਚੜ ਕਰਕੇ ਮਹਾਰਾਜ ਜੀ ਦੂਰ ਦੂਰ ਤੱਕ ਦਾ, ਕਿਉਂਕਿ ਜਦੋਂ ਆਪਾਂ ਕਿੱਥੇ ਤਾਂ ਚੜ ਜਾਂਦੇ ਹਾਂ ਦੂਰ ਦਾ ਨਜ਼ਾਰਾ ਜਿਹੜਾ ਨਜ਼ਰ ਆਉਂਦਾ। ਸੋ ਉਸ ਇਸ ਤਰ੍ਹਾਂ ਚਬੂਤਰਾ ਵੱਡਾ ਸਾਰਾ ਉਹਦੇ ਤੇ ਚੜ ਕਰਕੇ ਸਾਰੇ ਨਗਰ ਦਾ ਜਾਇਜ਼ਾ ਦੂਰ ਦੂਰ ਤੱਕ ਲੈ ਰਹੇ ਹਨ,
1: ਸੁਰਾਹੀ ਦਾਰ ਧਰੇ
0: ਤੇ ਉੱਥੇ ਪਿਆਰਿਓ ਸੁਰਾਹੀ ਦਾਰ ਤੇ ਜਿਹੜਾ ਪਾਣੀ ਦੀ ਮਸ਼ਕ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਦਾ ਗੜਬਈ ਜਿਹੜਾ ਨਾਮ

0: ਜੀ ਨੇ ਇਸ਼ਾਰਾ ਕੀਤਾ ਉਹ ਗੜਬਈ ਜਿਹੜਾ ਨਾ ਪਿਆਰਿਓ ਉਹ ਸੁਰਾਹੀਦਾਰ ਜਿਹੜਾ ਉਹ ਤਾਂ ਚੜ ਗਿਆ। ਉਹਨੇ ਕੀ ਕੀਤਾ ਦੂਜੇ ਪਾਸੋਂ ਉਹਨੇ ਵੇਖਿਆ ਕਿ ਇਹ ਨਹੀਂ ਭਾਈ ਮੈਂ ਦੂਜੇ ਪਾਸੋਂ ਚੜ ਜਾਵਾਂ ਉਸ ਪਾਸੋਂ ਜਦੋਂ ਤਾਂ ਚੜਨ ਲੱਗਾ
1: ਗੁਰੂ
0: ਇਹ ਚੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਉਹ ਪਹੁੰਚਣਾ ਚਾਹੁੰਦਾ
1: ਕਬੂਤਰ
0: ਤੇ ਉੱਥੇ ਪਿਆਰਿਓ ਕਬੂਤਰਾਂ ਦਾ ਵਾੜਾ ਜਿਹੜਾ ਹੈ ਇਸ ਤਰ੍ਹਾਂ ਗੁੰਮਦ ਨੁਮਾ ਉਹਦੇ ਨਾਲ ਹੀ ਉਹ ਬਣਿਆ ਹੋਇਆ ਸੀ ਜਿਸ ਤਰ੍ਹਾਂ ਕਈ ਜਿਹੜੇ ਕਬੂਤਰਾਂ ਨੂੰ ਪਾਲਦੇ ਨਾ ਪਿਆਰਿਓ ਤੇ ਆਪਨੇ ਵੇਖਿਆ ਚਲੋ ਅੱਜ ਦਾ ਵੱਖਰਾ ਇਹ ਸਿਸਟਮ ਹੁੰਦਾ ਕੋਈ ਕਮਰਿਆਂ ਦੇ ਵਿੱਚ ਇਹਦੇ ਵਿੱਚ ਕਰਦੇ ਲੇਕਿਨ ਪਹਿਲੇ ਪਿਆਰੇ ਗੁੰਮਜ ਨੁਮਾ ਅੱਜ ਵੀ ਕਈ ਉਹ ਪੁਰਾਤਨ ਰਵਾਇਤਾਂ ਅਨੁਸਾਰ ਪਾਲਦੇ ਨਾ ਉਹ ਗੁੰਮਜ ਨੁਮਾ ਇਹ ਬਣਾਉਂਦੇ ਗੋਲ ਉਹਦੇ ਵਿੱਚ ਖਾਣੇ ਸਾਂਚੇ ਬਣਾਏ ਜਾਂਦੇ ਹਨ ਛੋਟੀ ਜਿਹੀ ਬਾਰੀ ਲਾਈ ਜਾਂਦੀ ਹੈ ਉਹਦੇ ਵਿੱਚ ਪਿਆਰਿਓ ਤੇ ਉਹਨੂੰ ਜਦੋਂ ਖੋਲ ਦਿੰਦੇ ਕਬੂਤਰ ਬਾਹਰ ਨਿਕਲ ਜਾਂਦੇ ਜਦੋਂ ਉਹਨੂੰ ਲਾ ਦਿੰਦੇ ਤੇ ਉਸ ਵੇਲੇ ਕਬੂਤਰ ਅੰਦਰ ਰਹਿ ਜਾਂਦਾ ਸੋ ਇਸ ਤਰ੍ਹਾਂ ਉਹ ਉੱਥੇ ਕਬੂਤਰਾਂ ਦਾ ਵਾੜਾ ਸਮਝ ਲਿਓ ਉਹ ਕਮਰਾ ਜਿਹੜਾ ਉਹਦੇ ਉੱਤੇ ਭਾਈ ਉਹ ਸਿੱਖ ਦਾ ਪੈਰ ਪੈ ਗਿਆ ਹੁਣ ਉੱਥੇ ਪਿਆਰਿਓ ਉਹ ਜਦੋਂ ਦਰਕ ਗਿਆ ਉਹਦੇ ਵਿੱਚੋਂ ਇੱਕ ਪੱਥਰ ਗਿਰ ਕੇ ਕਬੂਤਰ ਦੇ ਉੱਤੇ ਪੈ ਗਿਆ ਕਬੂਤਰ ਮਰ ਗਿਆ ਹੁਣ ਇਹ ਲੋਕ ਜਿਹੜੇ ਨਾ ਪਿਆਰਿਓ ਯਾਦ ਰੱਖੋ ਇਹ ਲੋਕ ਨਾ ਇੱਕਦਮ ਨਾ ਆਪਾਂ ਵੇਖਦੇ ਹਾਂ ਕਈ ਵਾਰੀ ਸਫ਼ਰ ਕਰਦੇ ਨਾ ਪਿਆਰਿਓ ਗੱਡੀ ਚਲਾਉਂਦੇ ਹਾਂ ਕਿੱਥੇ ਪਿੰਡਾਂ ਇਹਦੇ ਵਿੱਚ ਪਿਆਰਿਓ ਕੋਈ ਕਿਹਦੀ ਕੁੱਕੜੀ ਮਰ ਜਾਵੇ ਕਈ ਵਾਰੀ ਨਾ ਪਿਆਰਿਓ ਕੋਈ ਸੂਰ ਵੀ ਕੋਈ ਇਹ ਗੰਦਗੀ ਖਾਣ ਵਾਲਾ ਜਿਹੜਾ ਉਹ ਵੀ ਜੇ ਮਰ ਜਾਵੇ ਕੁੱਤਾ ਵੀ ਥੱਲੇ ਆ ਜਾਵੇ ਉਹ ਨਗਰ ਦੇ ਲੋਕ ਪਿਆਰਿਓ ਗੱਲ ਪੈ ਜਾਂਦੇ ਹਨ ਕਈ ਵਾਰੀ ਕਈਆਂ ਦੇ ਨਾਲ ਹੋਇਆ ਹੋਵੇਗਾ ਕੋਈ ਕੁੱਕੜੀ ਜੀ ਵੀ ਮਰ ਗਈ ਨਾ ਪਿਆਰਿਓ ਗੱਲ ਪੈ ਜਾਂਦੇ ਪਕੜ ਲੈਂਦੇ ਮਾਰਨ ਦੇ ਉੱਤੇ ਦੌੜਦੇ ਹਨ ਉਹਨਾਂ ਨੂੰ ਜੇ ਬੋਲੀਏ ਭਾਈ ਕਿਉਂ ਇਹ ਕਰਦਾ ਕੁੱਕੜੀ ਮਰ ਗਈ ਨਾ ਲੈ ਭਾਈ ਤੇਰੀ ਗਲਤੀ ਆ ਤੂੰ ਕਿਉਂ ਛੱਡਿਆ ਕੁੱਕੜੀਆਂ ਨੂੰ ਆਹ ਕੁੱਤਾ ਜਿਹੜਾ ਕਿਉਂ ਛੱਡਿਆ ਜੇ ਤੁਹਾਡਾ ਹੈ ਤੇ ਬੰਨ ਕੇ ਰੱਖਣਾ ਕਹਿੰਦੇ ਨਹੀਂ ਜੀ ਇਹ ਕਿਉਂ ਇਹ ਤੁਹਾਡੀ ਗਲਤੀ ਆ ਤੁਹਾਡੀ ਗੱਡੀ ਚੜ ਗਈ ਚਲੋ ਆਪਾਂ ਕਹਿ ਦਿੰਦੇ ਹਾਂ ਕਿੰਨੀ ਦੀ ਕੁੱਕੜੀ ਹੋਵੇਗੀ ਚੱਲ ਭਾਈ ਲੈ ਤੇ 200-400 ਰੁਪਏ ਲੈ ਉਹ ਕਹਿੰਦੇ ਨਹੀਂ ਜੀ ਮੈਨੂੰ ਉਹੀ ਚਾਹੀਦੀ ਹੈ ਮੇਰੀ ਪਾਲੀ ਹੋਈ ਮੈਂ ਬੱਚਿਆਂ ਵਾਂਗੂ ਪਾਲਣਾ ਕੀਤਾ ਉਹ ਝਗੜ ਪੈਂਦੇ ਹਨ ਫਿਰ ਪਿਆਰਿਓ ਜਿਹੜੀ ਕੁੱਕੜੀ ਜਿਹੜੀ ਆਮ 200 ਦੀ ਹੁੰਦੀ ਉਹ ਬੇਈਮਾਨ ਬੰਦੇ ਕਹਿੰਦੇ ਜੀ 3000-4000 ਚਾਹੀਦਾ ਗੱਲ ਪੈ ਜਾਂਦੇ ਮਾਰਨ ਦੇ ਲਈ ਦੌੜਦੇ ਪੂਰੇ ਲੋਕੀ ਘੇਰ ਲੈਂਦੇ ਹਨ ਬੇਈਮਾਨ ਅੱਜ ਵੀ ਇਸ ਤਰ੍ਹਾਂ ਹੀ ਕਰਦੇ ਫਿਰ ਉਹਨਾਂ ਨੂੰ ਪਿਆਰਿਓ ਪੈਸਾ ਦੇਣਾ ਪੈਂਦਾ ਜਾਨ ਛੁਡਾਉਣ ਦੇ ਲਈ ਕਈ ਵਾਰੀ ਕਈਆਂ ਦੇ ਨਾਲ ਕਈ ਸਫ਼ਰ ਕਰਦਿਆਂ ਇਹ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਉਹ ਸਿੱਖ ਤੋਂ ਪਿਆਰੇ ਇੱਕ ਨਿੱਕਾ ਜਿਹਾ ਕਬੂਤਰ ਮਰ ਗਿਆ ਉਹਦੇ ਉੱਤੇ ਪੱਥਰ ਪੈਰ ਪੈ ਗਿਆ ਉਹ ਅੰਦਰ ਗਿਰ ਗਿਆ ਕਬੂਤਰ ਮਰ ਗਿਆ ਉਹ ਸਾਰੇ ਗੱਲ ਪੈ ਕੇ ਕਹਿਣ ਲੱਗੇ ਮਹਾਰਾਜ ਕੀ ਕਰ ਦਿੱਤਾ ਤੁਹਾਡੇ ਸਿੱਖਾਂ ਨੇ ਸਾਡੇ ਕਬੂਤਰ ਨੂੰ ਮਾਰ ਦਿੱਤਾ ਹੁਣ ਆ ਚਬੂਤਰੇ ਦੇ ਵਿੱਚ ਉਹ ਚਬੂਤਰਾ ਤੋਮ ਜਿਹੜਾ ਉਹਨੂੰ ਤੋਮ ਚਬੂਤਰਾ ਬੋਲਦੇ ਹਨ ਕਬੂਤਰਾਂ ਨੂੰ ਰੱਖਣ ਵਾਲਾ ਤੇ ਕਿਹਾ ਕਿ ਦੇਖੋ ਜੀ ਸਾਡਾ ਤੋਮ ਬਣਿਆ ਹੋਇਆ ਚਬੂਤਰਾ ਬਣਿਆ ਹੋਇਆ ਸੀ ਹੁਣ ਇਹ ਤੁਹਾਡੇ ਬੰਦੇ ਨੇ ਜਾਣ ਬੁੱਝ ਕੇ ਸਾਡੇ ਕਬੂਤਰ ਨੂੰ ਮਾਰਨਾ ਕੀਤਾ ਮਹਾਰਾਜ ਨੇ ਕਿਹਾ ਨਹੀਂ ਭਾਈ ਕਬੂਤਰ ਨੂੰ ਮਾਰ ਕਰਕੇ ਕਿਹਨੇ ਕੀ ਕਰ ਲੈਣਾ ਇੱਕ ਨਿੱਕਾ ਜਿਹਾ ਪੰਖੇਰੂ ਹੈ ਭਾਈ ਤੇ ਉਂਝ ਮਾਰਨਾ ਹੋਵੇ ਤਾਂ ਉਂਝ ਹੀ ਇਹ ਸ਼ਿਕਾਰ ਕਰ ਲੈਂਦੇ ਖਤਮ ਕਰ ਦਿੰਦੇ ਲੇਕਿਨ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਉਹ ਤਾਂ ਸਾਨੂੰ ਜਲ ਛਕਾਉਣ ਦੇ ਲਈ ਉਹਨੇ ਵੇਖਿਆ ਕਿ ਐਂਦੀ ਆਵਾਂਗਾ ਤੇ ਸਮਾਂ ਲੱਗ ਜਾਊਗਾ ਵਿਚਾਰਾ ਐਂਦੀ ਚੜ ਗਿਆ ਇੱਕ ਪੱਥਰ ਗਿਰ ਗਿਆ ਤੁਹਾਡਾ ਕਬੂਤਰ ਮਰ ਗਿਆ ਕੀ ਹੋਇਆ ਭਾਈ ਕਿੰਨੀ ਮਾਇਆ ਲੈਣੀ ਹੈ ਲੈ ਲਿਓ ਅਸੀਂ ਤੁਹਾਨੂੰ ਦੂਜਾ ਕਬੂਤਰ ਦਿਲਾ ਕੇ ਦੇ ਦੇਵਾਂਗੇ ਉਹ ਗੱਲ ਪੈ ਕੇ ਕਹਿਣ ਲੱਗੇ ਨਹੀਂ ਮਹਾਰਾਜ ਸਾਨੂੰ ਉਹੀ ਕਬੂਤਰ ਚਾਹੀਦਾ ਜੀ ਬੱਚਿਆਂ ਵਾਂਗੂ ਪਾਲਿਆ ਅਸੀਂ ਬੱਚਿਆਂ ਵਾਂਗੂ ਉਹਨੂੰ ਰੱਖਿਆ ਇਸ ਤਰ੍ਹਾਂ ਬੋਲਦੇ ਸਨ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕੀ ਹੋਇਆ ਭਾਈ ਸਾਰਿਆਂ ਦਾ ਤਨ ਇੱਕ ਵਾਰੀ ਨਾ ਨਾਸ਼ ਹੋਣ ਵਾਲਾ ਸਾਰੇ ਇਹ ਕਬੂਤਰ ਦੂਜੇ ਜਿਹੜੇ ਕਦੇ ਨਾ ਕਦੇ ਇਹਨਾਂ ਨੇ ਵੀ ਮਰਨਾ ਤੁਸਾਂ ਨੇ ਕੀ ਕਰਨਾ ਭਾਈ ਇਹਨਾਂ ਨੂੰ ਵੇਚ ਕਰਕੇ ਕਸਾਈਆਂ ਨੂੰ ਜਿਹੜੇ ਕਬੂਤਰ ਛਕਦੇ ਉਹਨਾਂ ਨੂੰ ਵੇਚ ਕਿਉਂਕਿ ਪਾਲਦੇ ਕਾਹਦੇ ਲਈ ਇਹਦੇ ਲਈ ਤਾਂ ਪਾਲਦੇ ਨਾ ਕਿ ਭਾਈ ਇਹਨੂੰ ਮਾਰ ਕੇ ਖਾ ਲਵਾਂਗੇ ਵੇਚ ਦੇਵਾਂਗੇ ਇੱਕ ਨਾ ਇੱਕ ਦਿਨ ਤਾਂ ਕਿਹਨੇ ਇਹਨੂੰ ਖਾਈ ਜਾਣਾ ਸੀ ਆਪਣਾ ਆਹਾਰ ਬਣਾ ਲੈਣਾ ਇਹਨੇ ਤਾਂ ਮਰਨਾ ਹੀ ਸੀ ਹੁਣ ਇਹਦੇ ਵਿੱਚੋਂ ਇੱਕ ਆਧਾ ਜਿਹੜਾ ਮਰ ਗਿਆ ਤੁਸੀਂ ਇੰਨਾ ਰੌੜਾ ਕਿਉਂ ਪਾਉਂਦੇ ਹੋ ਸਾਡੇ ਸਿੱਖਾਂ ਦੇ ਗੱਲ ਕਿਉਂ ਪੈਂਦੇ ਹੋ ਇਹ ਤਾਂ ਭਾਈ ਭਾਣਾ ਵਰਤਣ ਵਾਲਾ ਸੀ ਵਰਤ ਗਿਆ ਚਲੋ ਛੱਡੋ ਪਰਾ
1: ਸਭ ਬੋਲੇ ਭਰ ਤੁਮ
0: ਤੇ ਉਸ ਵੇਲੇ ਦੇਖੋ ਸਾਧ ਸੰਗਤ ਜੀ ਤੇ ਮੈਂ ਜੋ ਬੇਨਤੀ ਕੀਤੀ ਨਾ ਅੱਜ ਵੀ ਇਸ ਤਰ੍ਹਾਂ ਕਈ ਵਾਰੀ ਹੁੰਦਾ ਪਿਆਰਿਓ ਜਦੋਂ ਲੌਂਗ ਟੂਰ ਦੇ ਉੱਤੇ ਜਦੋਂ ਆਪਾਂ ਦੂਜੇ ਇਲਾਕਿਆਂ ਵਿੱਚ ਜਾਂਦੇ ਨਾ ਪਿੰਡਾਂ ਦੇ ਵਿੱਚ ਇਹ ਕਈ ਬਾਹਰ ਤੌਰ 'ਤੇ ਇਸ ਤਰ੍ਹਾਂ ਗੱਲ ਪੈ ਜਾਂਦੇ। ਹੁਣ ਉਹਨਾਂ ਲੋਕਾਂ ਨੇ ਮਹਾਰਾਜ ਜੀ ਨੇ ਸਮਝਾਇਆ, ਕਹਿਣ ਲੱਗੇ ਲੈ ਲੈ ਭਾਈ ਕਿੰਨਾ ਪੈਸਾ ਲੈਣਾ ਕੀ ਲੈਣਾ। ਕਹਿਣ ਲੱਗੇ ਨਹੀਂ ਮਹਾਰਾਜ ਉਹੀ ਕਬੂਤਰ ਚਾਹੀਦਾ, ਉਹੀ ਕਬੂਤਰ ਚਾਹੀਦਾ। ਫਿਰ ਮਹਾਰਾਜ ਨੇ ਕਿਹਾ ਚੱਲ ਉਹ ਇੱਕ ਵਾਰੀ ਜਿਹੜਾ ਮਰ ਗਿਆ ਉਹਨੂੰ ਕਿਸ ਤਰ੍ਹਾਂ ਲੈ ਕੇ ਆ ਸਕਦੇ। ਤੇ ਮਹਾਰਾਜ ਨੂੰ ਪਿਆਰਿਓ ਝਿੜਕਾਂ ਦੇਣ ਲੱਗੇ, ਕਹਿਣ ਲੱਗੇ ਚੰਗਾ ਗੁਰੂ ਬਣਿਆ ਭਾਈ ਤੂੰ। ਮਹਾਰਾਜ ਨੂੰ ਕਹਿੰਦੇ ਚੰਗੇ ਗੁਰੂ ਬਣ ਕਰਕੇ ਸਾਡੇ ਕੋਲ ਆਏ, ਸਾਡੇ ਕਬੂਤਰਾਂ ਨੂੰ ਤੁਸੀਂ ਮਾਰ ਰਹੇ ਹੋ,
1: ਕਬੂਤਰ ਦੇਹੋ ਮਹਾਰਾਜ।
0: ਤੇ ਇਸ ਤਰ੍ਹਾਂ ਤੁਸੀਂ ਕਰੋਗੇ, ਅੱਜ ਇੱਕ ਮਰ ਗਿਆ, ਜੇ ਔਰ ਦੋ ਚਾਰ ਦਿਨ ਇੱਥੇ ਰਹਿ ਗਏ ਤੇ ਤੁਸਾਂ ਨੇ ਤਾਂ ਬਹੁਤ ਸਾਰੇ ਸਾਡੇ ਕਬੂਤਰਾਂ ਨੂੰ ਮਾਰ ਦੇਣਾ। ਇਸ ਤਰ੍ਹਾਂ ਔਰ ਇੱਕ ਗੱਲ ਪਿਆਰਿਓ ਮੈਂ ਬੇਨਤੀ ਕਰਾਂ, ਕਈ ਵਾਰੀ ਆਪਾਂ ਆਸੇ ਪਾਸੇ ਕਿੱਥੇ ਓਪਰੇ ਅਸਥਾਨਾਂ ਤੇ ਜਾਂਦੇ ਨਾ, ਕਈ ਬੰਦੇ ਪਿਆਰਿਓ ਚਲੋ ਭਾਵਨਾ ਵਾਲੇ ਹੁੰਦੇ, ਸਿੱਖਾਂ ਨੂੰ ਵੇਖ ਕਰਕੇ ਬਹੁਤ ਕਦਰ ਵੀ ਕਰਦੇ, ਬੜਾ ਪਿਆਰ ਵੀ ਪ੍ਰਗਟ ਕਰਦੇ ਕਿ ਨਹੀਂ ਭਾਈ ਇਹ ਸਿੱਖ ਜਿਹੜੇ ਬਹੁਤ ਚੜ੍ਹਦੀ ਕਲਾ ਵਾਲੇ। ਲੇਕਿਨ ਹਰ ਕੋਈ ਬੰਦੇ ਇਸ ਤਰ੍ਹਾਂ ਨਹੀਂ, ਕਈ ਪਿਆਰਿਓ ਸਿੱਖਾਂ ਨੂੰ ਇਹ ਸਰੂਪ ਨੂੰ ਵੇਖ ਕਰਕੇ ਨਫ਼ਰਤ ਵੀ ਬਹੁਤ ਜ਼ਿਆਦਾ ਕਰਦੇ, ਨਫ਼ਰਤ ਕਰਦੇ। ਉਹ ਖਾਮ ਖਾਂ ਤੁਹਾਡੇ ਨਾਲ ਟਿਚਰਾਂ ਕਰਨਗੇ, ਤੁਹਾਡੇ ਗੱਲ ਪੈਣਗੇ, ਕੋਈ ਗੱਲਬਾਤ ਹੋ ਗਈ ਫਿਰ ਕਹਿਣਗੇ ਜੀ ਉਹ ਜੀ ਸਿੱਖਾਂ ਨੇ ਮਾਰਿਆ, ਜੀ ਸਿੱਖਾਂ ਨੇ ਆ ਕੀਤਾ, ਫਿਰ ਆਪਣੀ ਗਲਤੀ ਨਹੀਂ ਦੱਸਣਗੇ ਕਿ ਭਾਈ ਤੁਸਾਂ ਨੇ ਕੀ ਕੀਤਾ ਕਰਕੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਨੂੰ ਕਹਿਣ ਲੱਗੇ ਚੰਗਾ ਮਹਾਰਾਜ ਆਏ ਹੋ, ਜੇ ਔਰ ਦੋ ਚਾਰ ਦਿਨ ਇੱਥੇ ਰਹਿ ਜਾਂਦੇ ਤਾਂ ਸਾਡੇ ਸਾਰੇ ਕਬੂਤਰਾਂ ਨੂੰ ਤੁਸਾਂ ਨੇ ਮਾਰ ਦੇਣਾ, ਖਤਮ ਕਰ ਦੇਣਾ। ਮਹਾਰਾਜ ਜੀ ਨੇ ਕਿਹਾ ਠੀਕ ਹੈ ਭਾਈ, ਜੇ ਤੁਹਾਡੇ ਮਨ ਦੇ ਵਿੱਚ

ਕਿਹਾ ਠੀਕ ਹੈ ਤੁਸੀਂ ਕਿਹਾ ਨਾ ਸਾਰੇ ਕਬੂਤਰਾਂ ਨੂੰ ਮਾਰ ਦੇਣਾ, ਚਲੋ ਤੁਹਾਡਾ ਵਚਨ ਸੱਤ ਹੋਵੇ। ਉਸੇ ਵੇਲੇ ਸਾਧੂ ਬੋਲੇ ਸਹਿਜ ਸੁਭਾਏ, ਮਹਾਰਾਜ ਜੀ ਨੇ ਵਚਨ ਕੀਤਾ, ਸਾਧਕਾ ਬੋਲਿਆ ਬਿਰਥਾ ਨਾ ਜਾਏ, ਬਿਰਥਾ ਨਹੀਂ ਗਿਆ ਪਿਆਰਿਓ। ਤੁਰੰਤ ਮਹਾਰਾਜ ਨੇ ਕਿਹਾ ਅੱਛਾ ਭਾਈ ਤੁਸੀਂ ਕਹਿੰਦੇ ਨਾ ਮਰ ਜਾਣਗੇ, ਚਲੋ ਠੀਕ ਹੈ ਭਾਈ ਮਰ ਹੀ ਜਾਣਗੇ। ਜਦੋਂ ਵਚਨ ਕੀਤਾ ਸਾਰੇ ਕਬੂਤਰ ਜਿਹੜੇ ਆਲਣੇ ਦੇ ਵਿੱਚ ਬੂਤਰੇ ਦੇ ਉੱਤੇ ਤੋਮ ਦੇ ਵਿੱਚ ਬੈਠੇ ਸਾਰੇ ਥੱਲੇ ਗਿਰ ਗਏ। ਹੁਣ ਉੱਥੇ ਪਿਆਰਿਓ ਹਜ਼ਾਰਾਂ ਕਬੂਤਰਾਂ ਦਾ ਕੀਰਨ ਜਿਹੜਾ ਆਲਣੇ ਬਣੇ ਹੋਏ ਸਨ। ਹੁਣ ਆਹ ਪੌਂਤਕ ਵੇਖ ਕਰਕੇ ਲੋਕ ਬੜੇ ਦੰਗ ਹੋ ਰਹੇ, ਹੁਣ ਅਕਲ ਉਹਨਾਂ ਦੀ ਟਿਕਾਣੇ ਆ ਰਹੀ ਹੈ। ਫਿਰ ਇਹਨਾਂ ਦੀ ਅਕਲ ਟਿਕਾਣੇ ਆਈ, ਜਦੋਂ ਤੱਕ ਪਿਆਰਿਓ ਬੰਦੇ ਦੀ ਸ਼ਕਤੀ ਨਹੀਂ ਦਿਖਾਉਂਦੇ ਨਾ, ਕਈ ਵਾਰੀ ਨਾ ਲੋਕਾਂ ਨੂੰ ਸਮਝ ਹੀ ਨਹੀਂ ਪੈਂਦੀ ਹੈ ਕਿਸੇ ਤਰ੍ਹਾਂ ਵੀ ਪਿਆਰਿਓ। ਜਦੋਂ ਬੰਦਾ ਆਪਣੀ ਤਾਕਤ ਦਿਖਾਉਂਦਾ, ਤਾਕਤ ਦੇ ਅੱਗੇ ਸਾਰੇ ਝੁਕਦੇ। ਪਾਤਸ਼ਾਹ ਜੀ ਨੇ ਪਿਆਰ ਨਾਲ ਹੀ ਸਮਝਾਇਆ ਸੀ ਨਾ ਛੱਡੋ ਭਾਈ, ਇੱਕ ਮਰ ਗਿਆ ਨਾ ਕਿੰਨਾ ਲੈਣਾ, ਚਲੋ ਦੋ ਚਾਰ ਕਬੂਤਰ ਦੇ ਪੈਸੇ ਲੈ ਲਿਓ। ਕਹਿਣ ਲੱਗੇ ਨਾ ਨਾ ਨਾ ਜੀ, ਉਹੀ ਚਾਹੀਦਾ ਉਹੀ ਚਾਹੀਦਾ। ਹੁਣ ਸਾਰੇ ਮਰ ਗਏ, ਦੰਗ ਹੋ ਗਏ, ਹੁਣ ਤੱਕ ਇਹਨੂੰ ਦੋਸ਼ ਥੋੜੀ ਦੇ ਸਕਦੇ ਕਿ ਭਾਈ ਤੁਸਾਂ ਨੇ ਮਾਰਿਆ ਕਰਕੇ ਹੁਣ ਭੈਭੀਤ ਹੋ ਗਏ। ਉਹਨਾਂ ਦੇ ਸਿਆਣੇ ਕਹਿਣ ਲੱਗੇ ਨਾ ਭਾਈ, ਕਿਉਂ ਤੁਸਾਂ ਨੇ ਪੰਗਾ ਲਿਆ, ਇਹ ਮਹਾਰਾਜ ਜੀ ਦਾ ਅਮੋਘ ਬਾਣ ਹੈ, ਬਚਨਾਂ ਦੇ ਨਾਲ ਹੀ ਸਾਰੇ ਮਰ ਗਏ। ਹੁਣ ਅਕਲ ਟਿਕਾਣੇ ਆਈ, ਭੱਜ ਕੇ ਆਉਂਦੇ ਮੱਥੇ ਮਰ ਗਏ। ਹੁਣ ਅਕਲ ਟਿਕਾਣੇ ਆਈ, ਭੱਜ ਕੇ ਆਉਂਦੇ ਮੱਥਾ ਟੇਕਦੇ ਹਨ। ਕਹਿੰਦੇ

0: ਪਿਆਰ ਨਾਲ ਸਮਝਾਇਆ, ਭਾਈ ਛੱਡੋ ਭਾਈ, ਲੈ ਲਓ ਪੈਸਾ ਕੀ ਲੈਣਾ। ਕਹਿੰਦੇ ਨਾ ਨਾ ਉਹੀ ਚਾਹੀਦਾ, ਐਵੇਂ ਸਾਡੇ ਕਬੂਤਰਾਂ ਨੂੰ ਮਾਰ ਦੇਣਾ। ਮਹਾਰਾਜ ਨੇ ਕਹਿ ਦਿੱਤਾ ਠੀਕ ਹੈ ਭਾਈ, ਜੇ ਤੁਸੀਂ ਬਾਰ ਬਾਰ ਕਹਿੰਦੇ ਮਰ ਜਾਣਾ ਤੇ ਤੁਹਾਡੇ ਮਾਰੀ ਜਾਣਗੇ। ਹੁਣ ਅਕਲ ਟਿਕਾਣੇ ਆਈ, ਕਹਿੰਦੇ ਨਾ ਨਾ ਸੱਚੇ ਪਾਤਸ਼ਾਹ ਜੀਓ ਮਹਾਰਾਜ, ਬਚਾ ਲਿਓ, ਇਹ ਕਬੂਤਰਾਂ ਨੂੰ ਜੀਵਨ ਦਾਨ ਦੇ ਦਿਓ,
1: ਮਾਰੇ ਕਬੂਤਰ ਦੇਹੁ ਜਵਾਏ,
0: ਕਿਰਪਾ ਕਰੋ ਇਹਨੂੰ ਜੀਵਨ ਦਾਨ ਦੇ ਦਿਓ। ਹੁਣ ਇਹ ਤੋਂ ਬਾਅਦ ਅਸਾਂ ਨੇ ਕੋਈ ਅਵਗਿਆ ਨਹੀਂ ਕਰਨੀ, ਤੁਹਾਡੇ ਨਾਲ ਮੱਥਾ ਨਹੀਂ ਲਾਉਣਾ। ਇਸ ਤਰ੍ਹਾਂ ਕਿਰਪਾ ਦੇ ਘਰ ਦੇ ਵਿੱਚ ਆਏ ਹਨ। ਮਹਾਰਾਜ ਨੇ ਕਿਹਾ ਕੋਈ ਗੱਲ ਨੀ ਹੈ ਭਾਈ, ਤੁਸੀਂ ਇੱਕ ਕੰਮ ਕਰੋ, ਚੋਗਾ ਲਓ, ਚੋਗਾ ਇਹਨਾਂ ਦੇ ਅੱਗੇ ਪਾਓ, ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਦਾ ਉਚਾਰਨ ਕਰੋ, ਫਿਰ ਮਰਦਾ ਬਹੁਤ

ਜਿਹੜੇ ਕਬੂਤਰ ਥੱਲੇ ਆ ਗਈ ਸਾਰੇ ਉੱਠ ਕੇ ਖੜ ਗਏ ਚੰਗੀ ਤਰ੍ਹਾਂ ਚੁਣ ਚੁਣ ਕਰਕੇ ਆਪਣਾ ਚੋਗਾ ਛਕਦੇ ਹਨ ਵੇਖ ਵੇਖ ਕਰਕੇ ਸਾਰੇ ਵਿਸਮਿਤ ਹੁੰਦੇ ਹੁਣ ਪਿਆਰਿਓ ਜਿਹੜਾ ਸਿੱਖ ਦੇ ਪੈਰਾਂ ਤੋਂ ਜਿਹੜਾ ਕਬੂਤਰ ਮਰਿਆ ਸੀ ਨਾ ਹੁਣ ਇਹ ਵੇਖਦੇ ਸਾਰੇ ਤਾਂ ਭਾਈ ਜੀਵਿਤ ਹੋ ਗਏ ਲੇਕਿਨ ਉਹ ਜਿਹੜਾ ਮਰਿਆ ਹੋਇਆ ਉਹ ਜੀਵਿਤ ਨਹੀਂ ਹੋਇਆ ਹੁਣ ਉਹਨੂੰ ਵੇਖ ਕਰਕੇ ਇਹ ਲੋਕ ਕਹਿੰਦੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਜਦੋਂ ਸਾਰਿਆਂ ਨੂੰ ਜੀਵਨ ਦਾਨ ਬਖਸ਼ ਦਿੱਤਾ ਤੇ ਇਹਨੂੰ ਵੀ ਮਹਾਰਾਜ ਜੀ ਇਹਨੂੰ ਵੀ ਬਚਾ ਲਿਓ ਸਿੰਘਾਂ ਨੇ ਵੀ ਕਹਿ ਦਿੱਤਾ ਚਲੋ ਮਹਾਰਾਜ ਇਹਨੂੰ ਵੀ ਜੀਵਿਤ ਕਰ ਦਿਓ ਉਹਨਾਂ ਲੋਕਾਂ ਨੇ ਵੀ ਕਿਹਾ ਸਿੰਘਾਂ ਨੇ ਵੀ ਕਿਹਾ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਠੀਕ ਹੈ ਭਾਈ ਤੁਸੀਂ ਕਹਿੰਦੇ ਤੇ ਇਹਨੂੰ ਵੀ ਚੋਗਾ ਪਾ ਦਿਓ ਹੁਣ ਉਹ ਗੁਰੂ ਕੇ ਸਿੱਖ ਪਿਆਰਿਓ ਉਹਨਾਂ ਨੇ ਫਿਰ ਕੀ ਕੀਤਾ ਉਹੀ ਸਿੱਖ ਜਿਹੜੇ ਪੈਰਾਂ ਤੋਂ ਮਰਿਆ ਸੀ ਨਾ ਉਹਨੂੰ ਹੀ ਕਿਹਾ ਚਾ ਭਾਈ ਤੂੰ ਇਹਦੇ ਅੱਗੇ ਚੋਗਾ ਪਾ ਤੇ ਜਦੋਂ ਮੋਠ ਬਾਜਰੀ ਆਦਿਕ ਉਹਦੇ ਅੱਗੇ ਪਾਉਣਾ ਕੀਤਾ ਉਹਨੂੰ ਬੜੇ ਪਿਆਰ ਦੇ ਨਾਲ ਇਹ ਕੀਤਾ ਸੀ ਜਿਹੜਾ ਪਿਆਰੇ ਉਹ ਮਰਨ ਵਾਲਾ ਸੀ ਇੱਕਦਮ ਉਹ ਜੀਵਿਤ ਹੋ ਗਿਆ ਹੁਣ ਇਹ ਸ਼ਕਤੀ ਦੇ ਅੱਗੇ ਪਿਆਰੇ ਉਹ ਸਾਰੇ ਝੁਕਦੇ ਹੁਣ ਵੇਖਿਆ ਜੀ ਸਤਿਗੁਰੂ ਮਹਾਰਾਜ ਸਰਵ ਕਲਾ ਸੰਪੰਨ ਸ਼ਕਤੀਵਾਨ ਹਨ ਪਹਿਲੇ ਤਾਂ ਪਿਆਰਿਓ ਇਹ ਨਹੀਂ ਕਰਦੇ ਸੀ ਨਾ ਗੱਲ ਪੈਂਦੇ ਸੀ ਤੇ ਹੁਣ ਮਹਾਰਾਜ ਨੂੰ ਆ ਕਰਕੇ ਭੇਟਾਂ ਚੜਾਉਂਦੇ ਹਨ ਤਰ੍ਹਾਂ ਤਰ੍ਹਾਂ ਦੇ ਅੱਧੀਆਂ ਉਪਾਇਨਾ ਲਿਆ ਕਰਕੇ ਰੱਖਦੇ ਫਿਰ ਮਹਾਰਾਜ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਤਰ੍ਹਾਂ ਆਪ ਜੀ ਦਾ ਸੁਜਸ ਅਸਾਂ ਨੇ ਸਰਵਣ ਕੀਤਾ ਬਸ ਉਹੀ ਰੂਪ ਦੇ ਵਿੱਚ ਆਪ ਜੀ ਦੇ ਦਰਸ਼ਨ ਹੋਏ ਕਦੋਂ ਕਿਹਾ ਪਿਆਰਿਓ ਯਾਦ ਰੱਖੋ ਜਦੋਂ ਅਕਲ ਟਿਕਾਣੇ ਆਈ ਸ਼ਕਤੀ ਵੇਖੀ ਨਾ ਤਾਂ ਜਾ ਕੇ ਹੱਥ ਜੁੜੇ ਹਨ ਮਹਾਰਾਜ ਨੇ ਕਿਹਾ ਸੀ ਨਾ ਛੱਡੋ ਭਾਈ ਗੱਲ ਪੈਣ ਲੱਗੇ ਕਹਿਣ ਲੱਗੇ ਚੰਗੇ ਗੁਰੂ ਹੋ ਤੁਸੀਂ ਮਾਰੇ ਸਾਡੇ ਕਬੂਤਰਾਂ ਨੂੰ ਮਾਰਨ ਦੇ ਲਈ ਆਏ ਹੋ ਇੰਜ ਔਰ ਇੱਕ ਦੋ ਦਿਨ ਰਹੋਗੇ ਤੇ ਸਾਰੇ ਕਬੂਤਰਾਂ ਨੂੰ ਸਾਡੇ ਪੰਛੀਆਂ ਨੂੰ ਨਾਸ਼ ਕਰ ਦਿਓਗੇ ਆਹੀ ਬੋਲਿਆ ਸੀ ਜਦੋਂ ਕਰਾਮਾਤ ਸ਼ਕਤੀ ਵੇਖੀ ਕਿਉਂਕਿ ਸ਼ਕਤੀ ਦੇ ਅੱਗੇ ਬਾਹਰੀ ਤੌਰ ਤੇ ਸਾਰੇ ਝੁਕਦੇ ਸਾਰੇ ਝੁਕ ਗਏ ਕਹਿਣ ਲੱਗੇ ਮਹਾਰਾਜ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਜਿਸ ਤਰ੍ਹਾਂ ਸੁਣਿਆ ਉਸ ਤਰ੍ਹਾਂ ਹੀ ਆਪ ਜੀ ਦੇ ਦਰਸ਼ਨ ਹੋਏ ਉੱਥੇ ਸਤਿਗੁਰੂ ਮਹਾਰਾਜ ਜੀ ਨੌਰ ਨਗਰ ਦੇ ਵਿੱਚ ਦੋ ਘੜੀ ਰੁਕਣਾ ਕੀਤਾ ਉਹ ਤੋਂ ਬਾਅਦ ਵੱਡਾ ਬਾਜ਼ਾਰ ਜਿਹੜਾ ਉਸ ਪਾਸੇ ਗਏ ਹਨ ਉੱਥੇ ਪਿਆਰਿਓ ਬਹੁਤ ਵੱਡੇ ਵੱਡੇ ਧਨਾੜ ਜਿਹੜੇ ਵਿਆਪਾਰ ਕਰਨ ਵਾਲੇ ਹੁਣ ਉਹਨਾਂ ਦੀਆਂ ਹੱਟਾਂ ਦੇ ਵਿੱਚ ਪਿਆਰਿਓ ਦੀਨੌਰ ਆਦਿਕ ਹਨ ਹੁਣ ਚਾਂਦੀ ਦੇ ਸਿੱਖਿਆਂ ਦੀ ਕੀ ਗੱਲ ਕਰੀਏ ਕਿਉਂਕਿ ਨਗਰ ਬੜਾ ਆਬਾਦ ਬਹੁਤ ਵੱਡੇ ਧਨਪਤੀ ਇੱਥੇ ਰਿਹਾ ਕਰਦੇ ਹਨ ਬਹੁਤ ਸਾਰੇ ਮੋਤੀ ਮੁਕਤਾ ਆਦਿਕ ਇਹਨਾਂ ਲੋਕਾਂ ਦੇ ਕੋਲ ਹਨ ਬੜਾ ਖਜ਼ਾਨਾ ਹੈ ਸਮਝ ਲਿਓ ਹੁਣ ਆ ਮੋਹਰਾਂ ਨੂੰ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਭਵਿਸ਼ ਦੇ ਵਿੱਚ ਜੋ ਬਚਨ ਹੋਣਾ ਨਾ ਜੋ ਭਾਣਾ ਵਰਤਣਾ ਉਹ ਬਚਨ ਮਹਾਰਾਜ ਨੇ ਸਪਸ਼ਟ ਕਰ ਲਿਆ ਮਹਾਰਾਜ ਨੇ ਕਿਹਾ ਇਹ ਨੌਰ ਜਿਹੜਾ ਨਾ ਇਹ ਗੁਰੂ ਕੀ ਮੋਹਰ ਹੋਵੇਗੀ ਭਾਵ ਕੇ ਇੱਥੇ ਗੁਰੂ ਕੇ ਮੋਹਰ ਚੱਲਣਗੇ ਗੁਰੂ ਕਾ

ਕਰਕੇ ਸਾਰਾ ਨਗਰ ਮਹਾਰਾਜ ਜੀ ਨੇ ਵੇਖਣਾ ਕੀਤਾ। ਉਹ ਤੋਂ ਬਾਅਦ ਜਿੱਥੇ ਡੇਰਾ ਘਾਲਿਆ ਸੀ ਨਾ ਉੱਥੇ ਪਹੁੰਚ ਗਏ ਹਨ। ਉਹ ਜਿਹੜਾ ਅਸਥਾਨ ਜਿਹੜਾ ਸ਼ੀਨ ਤਲਾਈ ਨਾਮ ਹੈ ਜਿੱਥੇ ਮਹਾਰਾਜ ਜੀ ਨੇ ਉਤਾਰਾ ਕੀਤਾ ਪਿਆਰਿਓ, ਉੱਥੇ ਆ ਗਏ ਪਾਤਸ਼ਾਹ ਜੀ ਤੇ ਉੱਥੇ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ, ਸੁੱਖ ਸੁੱਖਾਂ ਦੇ ਨਾਲ ਰਾਤ ਬਤੀਤ ਹੋਈ ਹੈ। ਜੋ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕਿਹਾ ਨਾ ਕਿ ਇਹ ਇਲਾਕੇ ਨੂੰ ਖਾਲਸੇ ਨੇ ਮਲ ਲੈਣਾ ਹੈ ਤੇ ਸੋ ਪੂਰਨ ਭਾ ਕਵੀ ਰਾਜ ਜੀ ਦੱਸਦੇ ਜੀ ਉਹ ਪੂਰਨ ਹੋਇਆ, ਕਦੋਂ ਪੂਰਨ ਹੋਇਆ ਉਹ ਦੱਸਦੇ। ਇਹ ਸੰਮਤ ਦੀ ਗੱਲ ਹੈ ਪਿਆਰਿਓ, ਇਹ ਈਸਾਈ ਜਿਹੜਾ ਸਨ ਨਹੀਂ ਹੈ, ਇਹ ਸੰਮਤ ਜੇ ਸੰਮਤ ਬਿਕਰਮੀ 1811 ਵਿੱਚ ਇਹ ਇਲਾਕੇ ਦੇ ਵਿੱਚ ਖਾਲਸਾ ਪੰਥ ਜਦੋਂ ਮਿਸਲਾਂ ਦਾ ਰਾਜ ਸੀ ਨਾ ਉਸ ਵੇਲੇ ਖਾਲਸੇ ਨੇ ਇੱਥੇ ਹਮਲਾ ਕਰਨਾ ਕੀਤਾ। ਹੁਣ ਜਦੋਂ ਉਹਨਾਂ ਨੂੰ ਪਤਾ ਚੱਲਿਆ ਚੁਰੂ ਜਿਹੜਾ ਹੁਣ ਇਹ ਰਾਜਸਥਾਨ ਦੇ ਵਿੱਚ ਚੁਰੂ ਆਦਿਕ ਇਲਾਕਾ ਬਹੁਤ ਵੱਡੇ ਵੱਡੇ ਇਲਾਕੇ ਵੱਜਦੇ ਹਨ ਤੇ ਗੁਰੂ ਕੇ ਖਾਲਸੇ ਨੇ ਉੱਥੋਂ ਤੱਕ ਮੱਲਾਂ ਮਾਰਨੀਆਂ ਕੀਤੀਆਂ, ਉੱਥੋਂ ਤੱਕ ਪਿਆਰਿਓ ਇਲਾਕੇ ਨੂੰ ਆਪਣੇ ਅਧੀਨ ਕਰਨਾ ਕੀਤਾ। ਬਹੁਤ ਵੱਡਾ ਖਾਲਸੇ ਦਾ ਦਲ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਰਾਜ ਪਾਟ

ਇੱਥੋਂ ਦਾ ਪਾਣੀ ਜਿਹੜਾ ਬੜਾ ਖਾਰਾ ਹੈ। ਮਰੂ ਅਸਥਾਨਾਂ ਦੇ ਵਿੱਚ ਪਿਆਰਿਓ, ਉੱਥੇ ਧਰਤੀ ਦੇ ਵਿੱਚੋਂ ਪਾਣੀ ਜਿਹੜਾ ਨਿਕਲਦਾ ਨਾ, ਉਹ ਬਹੁਤ ਖਾਰਾ ਹੁੰਦਾ ਹੈ। ਇਹ ਮਰੂ ਅਸਥਾਨ ਬੰਦੇ ਕਿਸ ਤਰ੍ਹਾਂ, ਅੱਜ ਜਿੰਨੇ ਵੀ ਮਰੂ ਅਸਥਾਨ ਸਮਝ ਲਿਓ, ਕਿਸੇ ਜ਼ਮਾਨੇ ਦੇ ਵਿੱਚ ਉੱਥੇ ਸਮੁੰਦਰ ਹੋਇਆ ਕਰਦਾ। ਜਦੋਂ ਸਮੁੰਦਰ ਆਪਣਾ ਪਾਣੀ ਸੰਕੋਚ ਲੈਂਦਾ, ਦੂਜੇ ਪਾਸੇ ਕਿਸੇ ਕਾਰਨ ਕਰਕੇ ਪਿਆਰਿਓ, ਕਈ ਵਾਰੀ ਨਾ ਥੱਲੇ ਜਿਹੜੀਆਂ ਟੈਕਟੋਨਿਕ ਪਲੇਟਾਂ ਹੁੰਦੀਆਂ ਉਹਦੇ ਵਿੱਚ ਕੋਈ ਹਲਚਲ ਹੋ ਜਾਂਦੀ ਹੈ, ਪਾਣੀ ਦੂਜੇ ਪਾਸੇ ਸਰਕ ਜਾਂਦਾ, ਉਹ ਜਿੱਥੇ ਸਮੁੰਦਰ ਹੈ ਨਾ ਪਿਆਰਿਓ, ਉਹ ਖਾਲੀ ਰਹਿ ਜਾਂਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਇਲਾਕੇ ਜਿਹੜੇ ਹਨ ਸਮੁੰਦਰਾਂ ਦੇ ਵਿੱਚ ਆ ਜਾਂਦੇ, ਕਈ ਵਾਰੀ ਸਮੁੰਦਰ ਆਪਣੀ ਥਾਂ ਛੱਡ ਦਿੰਦਾ। ਸੋ ਜਿਹੜੀ ਥਾਂ ਸਮੁੰਦਰ ਛੱਡ ਦਿੰਦਾ ਉੱਥੇ ਮਰੂ ਅਸਥਾਨ ਬਣ ਜਾਂਦੇ ਹਨ, ਤੇ ਉਹਦੇ ਵਿੱਚ ਪਾਣੀ ਜਿਹੜਾ ਹੁੰਦਾ ਲੇਕਿਨ ਬੜਾ ਖਾਰਾ, ਸਮੁੰਦਰ ਦਾ ਪਾਣੀ ਹੁੰਦਾ ਥੱਲੇ, ਉਹਨੂੰ ਜਦੋਂ ਕੱਢਦੇ ਆ ਬਹੁਤ ਜ਼ਿਆਦਾ ਖਾਰਾ ਹੁੰਦਾ, ਕਿਉਂਕਿ ਖਾਰਾ ਪਾਣੀ ਪਿਆਰਿਓ ਜਿਹੜਾ ਵੀ ਛਕਦਾ ਨਾ, ਅਤੀਸਾਰ ਲੂਜ਼ ਮੋਸ਼ਨ ਉਹਨੂੰ ਲੱਗ ਜਾਂਦੇ। ਅੱਜ ਵੀ ਸਿਆਣੇ ਕਹਿੰਦੇ ਨਾ ਕਿ ਭਾਈ ਕਿਹਦਾ ਪੇਟ ਖਰਾਬ ਹੋਵੇ, ਕਹਿੰਦੇ ਜੀ ਇਹਨੂੰ ਖਾਰਾ ਪਾਣੀ ਜਿਹੜਾ ਘੋਲ ਕੇ ਪਿਲਾ ਦਿਓ, ਉਹਦਾ ਪੂਰਾ ਜਿਹੜਾ ਨਾ ਡਾਈਜੈਸ਼ਨ ਠੀਕ ਹੋ ਜਾਂਦਾ, ਅਤੀਸਾਰ ਲੱਗ ਜਾਂਦੇ, ਉਹਦਾ ਪੇਟ ਸਾਫ ਹੋ ਜਾਂਦਾ। ਕਹਿੰਦੇ ਮਹਾਰਾਜ ਜਦੋਂ ਇੱਕ ਆਦੀ ਵਾਰ ਕੋਈ ਬੰਦਾ ਦਵਾਈ ਰੂਪ ਦੇ ਵਿੱਚ ਆ ਪਾਣੀ ਪੀਏ ਠੀਕ ਹੈ, ਰੋਜ਼ ਆਈ ਪਾਣੀ ਪੀਣਾ ਪੈਂਦਾ, ਇਹ ਪਾਣੀ ਪੀਂਦੇ ਹਾਂ ਉਸੇ ਵੇਲੇ ਅਤੀਸਾਰ ਲੱਗ ਜਾਂਦੇ ਹਨ। ਮਹਾਰਾਜ ਨਗਰ ਦੇ ਬਾਹਰ ਇਹੋ ਜਿਹਾ ਜਲ ਹੈ, ਇਹਨੂੰ ਅਸੀਂ ਛਕ ਨਹੀਂ ਸਕਦੇ ਹਾਂ ਮਹਾਰਾਜ, ਵਰਤੋਂ ਵਿੱਚ ਵੀ ਨਹੀਂ ਲਿਆ ਸਕਦੇ ਹਾਂ, ਇੰਨਾ ਜ਼ਿਆਦਾ ਲੂਣ ਹੈ, ਤਨ ਨੂੰ ਲੱਗ ਜਾਵੇ ਤੇ ਇਹ ਪੈ ਜਾਂਦਾ, ਤਨ ਸੋਕਾ ਹੋ ਜਾਂਦਾ ਹੈ, ਸੁੱਕ ਜਾਂਦਾ, ਨਮਕ ਜੰਮ ਜਾਂਦਾ, ਫਿਣਸੀਆਂ ਫੋੜੇ ਆ ਜਾਂਦੇ, ਸਕਿਨ ਦੀ ਇਨਫੈਕਸ਼ਨ ਹੋ ਜਾਂਦੀ ਹੈ। ਹੁਣ ਇਹ ਸੁਣ ਕਰਕੇ ਖਾਲਸਾ ਹਟ ਗਿਆ ਤੇ ਕਹਿਣ ਲੱਗੇ ਜੀ ਇਹ ਭਾਈ ਖਾਲੀ ਗੱਲ ਹੈ, ਭਾਈ ਇਹ ਗੱਲ ਨਹੀਂ ਬਣਦੀ। ਹੁਣ ਅੱਗੇ ਜਦੋਂ ਗਏ ਸੀ ਭਾਈ ਉੱਥੇ ਡੇਰਾ ਕਰੀਏ ਤੇ ਪਤਾ ਚੱਲਿਆ ਤੇ ਇਸ ਤਰ੍ਹਾਂ ਗੁਰੂ ਕੇ ਸਿੰਘ ਵਾਪਸ ਆ ਗਏ ਤੇ ਫਿਰ ਗੁਰੂ ਕਾ ਖਾਲਸਾ ਜਦੋਂ ਬਾਅਦ ਦੇ ਵਿੱਚ 1811

0: ਇਲਾਕਿਆਂ ਨੂੰ ਮੱਲਿਆ। ਉਹ ਤੋਂ ਅੱਗੇ ਇਲਾਕਾ ਜਿਹੜਾ ਪਤਾ ਚੱਲਿਆ ਕਿ ਭਾਈ ਪਾਣੀ ਪੀਣ ਯੋਗ ਨਹੀਂ ਹੈ, ਬਹੁਤ ਖਰਾਬ ਹੈ, ਆਪਾਂ ਜੇ ਛਕਦਿਆਂ ਬਿਮਾਰ ਪੈ ਜਾਵਾਂਗੇ। ਇਸ ਕਰਕੇ ਉਸ ਤੋਂ ਅੱਗੇ ਖਾਲਸਾ ਜਿਹੜਾ 1811 ਤੋਂ ਬਾਅਦ ਨਹੀਂ ਗਿਆ, ਉਹ ਤੋਂ ਉਰੇ ਉਰੇ ਰਿਹਾ।
1: ਦਰਬ੍ਰਿੰਦ ਦੀ ਨਾਰਾ
0: ਹੁਣ ਇਹੀ ਇਲਾਕੇ ਦੇ ਵਿੱਚ ਰਹਿ ਕਰਕੇ ਇਹਨਾਂ ਤੋਂ ਦੀਨਾਰ ਦੇ ਰੂਪ ਦੇ ਵਿੱਚ ਟੈਕਸ ਪ੍ਰਾਪਤ ਕਰਨਾ ਕੀਤਾ। ਹੁਣ ਉੱਥੋਂ ਤ੍ਰਿਪਤ ਹੋ ਕਰਕੇ
1: ਅਸਵਾਰ ਬਣਾਏ
0: ਤੇ ਫਿਰ ਮੁੱਲ ਲੈ ਕਰਕੇ ਪਿਆਰੇ ਘੋੜਿਆਂ ਨੂੰ ਖਰੀਦਣਾ ਕੀਤਾ। ਉਸ ਵੇਲੇ ਕਈ ਜਿਹੜੇ ਨਾ ਸਿੱਖ ਪਿਆਰਿਓ ਇਹਨਾਂ ਇਲਾਕਿਆਂ ਨੂੰ ਮੱਲ ਕਰਕੇ ਬੜਾ ਪੈਸਾ ਆਇਆ, ਬਹੁਤ ਵੱਡੇ ਸਰਦਾਰ ਬਣ ਗਏ। ਇਹ ਇਲਾਕਾ ਬਾਅਦ ਦੇ ਵਿੱਚ ਤੁਰਕਾਂ ਦਾ ਸੀ, ਤੁਰਕਾਂ ਨੂੰ ਮਾਰ ਭਜਾ ਕਰਕੇ ਖਾਲਸੇ ਨੇ ਆਪਣਾ ਕੇਸਰੀ ਨਿਸ਼ਾਨ ਸਾਹਿਬ ਪਰਚਮ ਬੁਲੰਦ ਕਰਨਾ ਕੀਤਾ। ਹੁਣ ਆਹ ਜਿਹੜਾ ਬਚਨ ਜਿਹੜਾ ਨਾ ਮਹਾਰਾਜ ਜੀ ਨੇ ਜੋ ਕਿਹਾ ਸੀ ਕਿ ਭਾਈ ਆ ਨੌਰ ਜਿਹੜਾ ਹੈ ਇਹਨੂੰ ਖਾਲਸੇ ਨੇ ਮੱਲ ਲੈਣਾ, ਉਹ ਅੱਗੇ ਜਾ ਕਰਕੇ ਤਕਰੀਬਨ ਪਿਆਰਿਓ ਇੱਕ 80-90 ਸਾਲ ਤੋਂ ਬਾਅਦ ਉਹ ਬਚਨ ਸਫਲ ਹੋਇਆ। ਤੇ ਕਵੀ ਰਾਜੀ ਵੀ ਦੱਸਦੇ ਕਿ ਬਹੁਤ ਸਾਰੇ ਸਿੰਘਾਂ ਨੇ ਇਹ ਸਾਨੂੰ ਦੱਸਿਆ ਹੈ ਤੇ ਉਹ ਤਲਾਈ ਛੀਨ ਕਰਕੇ ਉੱਥੇ ਡੇਰਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉੱਥੇ ਰਾਤ ਬਤੀਤ ਕਰਨੀ ਕੀਤੀ। ਦਿਨ ਚੜ੍ਹਦੀਆਂ

0: ਵੱਲ ਜਾ ਰਿਹਾ ਹੈ।
1: ਅਸ਼ਟ ਦਸ ਪਹੁੰਚੇ
0: ਹੁਣ ਉੱਥੋਂ ਪਿਆਰਿਓ ਨੌਹਰ ਤੋਂ 18 ਕੋਸ ਅੱਗੇ ਮਹਾਰਾਜੀ ਜਿਹੜੇ ਨਗਰ ਦੇ ਵਿੱਚ ਜਾ ਕਰਕੇ ਉੱਥੇ ਜੋ ਕੌਂਤਕ ਕਰਨਗੇ ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਦੀਆਂ ਅੱਗੇ ਤੋਂ ਸੁਮਤਾਓ ਸਾਰੇ ਗੱਜ ਵੱਜ ਕਰਕੇ ਫਤਿਹ।

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ, ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ੍ਰੀ ਹਜੂਰ ਸ੍ਰੀ ਅਵਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ।

ਕਾ ਖਾਲਸਾ

0: पैगा अली बाबा बोला सिंधी नहीं सिंधी दा
1: बोले।

ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਜਾ ਕਰ ਗੁਰਦੁਆਰਾ ਗੋਬਿੰਦਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ। ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਰੇਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਾਜੇ ਕੀ ਧਨੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹਲਾ ਦੂਜਾ ਜੇ ਸੋਚਿੰਦਾ ਉਗਵਹਿ ਸੂਰ ਚੜੈ ਜਾ ਇੱਥੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ।